ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੇ ਕੀਰਤਨ ਦਰਬਾਰ ਦੀ ਦੂਜੀ ਲੜੀ ਸਮਾਪਤ ਹੋਈ ਹੈ। ਭਾਈ ਅਨੰਤਵੀਰ ਸਿੰਘ ਜੀ ਨੇ ਆਪ ਜੀ ਨੂੰ ਕੀਰਤਨ ਦੁਆਰਾ ਬਹੁਤ ਪ੍ਰਸੰਨ ਕੀਤਾ ਹੈ। ਇਹ ਧਾਰਮਿਕ ਦਸ਼ਾ ਹੈ, ਕਿਉਂਕਿ ਤਿੰਨ ਉਸ ਸਮੇਂ ਦਸ਼ਾ ਸਨ, ਰਾਜਸੀ, ਸਮਾਜਿਕ ਤੇ

ਸਤਨਾਮ ਸ੍ਰੀ ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਰਹਿਰਾ ਸਾਹਿਬ ਸਲੋਕ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਹਰ ਯੁਗ ਯੁਗ ਭਗਤ ਉਪਾਇਆ, ਪੈਜ ਰਖਦਾਇਆ ਰਾਮ ਰਾਜੇ, ਹਰਣਾ ਕਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾ ਪਿੱਠ ਦੇ, ਨਾਮ ਦੇਵ ਮੁਖ ਲਾਇਆ, ਜਨ ਨਾਨਕ ਐਸਾਰ ਸੇਵਿਆ, ਅੰਤ ਲੈ ਚੜਾਇਆ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ। ਦੁਖਦਾਰੋ ਸੁਖਰੋ ਭਇਆ, ਜਾਂ ਸੁਖਤਾਮ ਨ ਹੋਈ, ਤੂੰ ਕਰਤਾ ਕਰਣਾ ਮੈਂ ਨਾਹੀਂ, ਜਾਹੋ ਕਰੀ ਨਾ ਹੋਈ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤਰ ਜਾਏ ਲਿਖਿਆ ਰਾਹਾ, ਜਾਤ ਮਹਿ ਜੋਤ, ਜੋਤ ਮਹਿ ਜਾਤਾ, ਕਲਕਲਾ ਭਰਪੂਰ ਰਹਾ। ਤੂੰ ਸੱਚਾ ਸਾਹਿਬ ਸਿਰ ਸਵਾ ਲਿਓ, ਜਿਨ ਕੀਤੀ ਸੋ ਭਾਰ ਪਇਆ, ਕਹੋ ਨਾਨਕ ਕਰਤੇ ਕਿਆ ਬਾਤਾਂ, ਜੋ ਕਿਛ ਕਰਣਾ ਸੋ ਕਰ ਰਿਹਾ। ਸੋ ਦਰ ਰਾਗ ਆਸਾ ਮਹਿਲਾ ਪਹਿਲਾ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਸੋ ਉਦਰ ਤੇਰਾ ਕਿਹਾ ਸੋ ਕਰਕੇ ਆ, ਜਿਤ ਵੈਸਰਮ ਸੰਭਾਲੇ, ਵਾਜੇ ਤੇਰੇ ਨਾਦ ਨੇ ਕਸੰਕਾ, ਕਿਤੇ ਤੇਰੇ ਵਾਵਣ ਹਾਰੇ, ਕਿਤੇ ਤੇਰੇ ਰਾਪਰੀ ਸੁਖੀਏ, ਕਿਤੇ ਤੇਰੇ ਗਾਵਣ ਹਾਰੇ, ਗਾਵਣ ਤੁਦਨੋ ਪੌਣ ਪਾਣੀ ਵੈਸੰਤਰ ਗਾਵੈ ਰਾਜਾ ਧਰਮ ਦੁਆਰੇ, ਗਾਵਣ ਤੁਦਨੋ ਚਿਤ ਗੁਪਤ ਲਿਖ ਜਾਣ, ਲਿਖ ਲਿਖ ਧਰਮ ਵਿਚਾਰੇ, ਗਾਵਣ ਤੁਦਨੋ ਈਸ਼ਰ ਬ੍ਰਹਮਾ ਦੇਵੀ ਸੋਨ ਤੇਰੇ ਸਦਾ ਸਵਾਰੇ, ਗਾਵਣ ਤੁਦਨੋ ਇੰਦਾਸਨ ਬੈਠੇ ਦੇਵਤਿਆਂ ਦਰਨਾਲੇ, ਗਾਵਣ ਤੁਦਨੋ ਸਿੱਧ ਸਮਾਧੀ ਅੰਦਰ, ਗਾਵਣ ਤੁਦਨੋ ਸਾਧ ਵਿਚਾਰੇ, ਗਾਵਣ ਤੁਦਨੋ ਜਿਤੀ ਸਤੀ ਸੰਤੋਖੀ, ਗਾਵਣ ਤੁਦਨੋ ਵੀਰ ਕਰਾਰੇ, ਗਾਵਣ ਤੁਦਨੋ ਪੰਡਿਤ ਪੜਨ ਰੱਖੀ ਸਰ ਜੁਜੂਏ ਦਾਨਾਲੇ, ਗਾਵਣ ਤੁਦਨੋ ਮੋਹਣੀਆਂ ਮਨ ਮੋਹਨ ਸੂਰਗ ਮਚ ਪਿਆਲੇ, ਗਾਵਣ ਤੁਦਨੋ ਰਤਨੋ ਪਾਏ ਤੇਰੇ ਅਰਸਰ ਤੀਰਥ ਨਾਲੇ, ਗਾਵਣ ਤੁਦਨੋ ਜੋਤ ਮਹਾਬਲ ਸੂਰਾ, ਗਾਵਣ ਤੁਦਨੋ ਖਾਣੀ ਚਾਰੇ, ਗਾਵਣ ਤੁਦਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਧਾਰੇ, ਸਹੀ ਤੁਦਨੋ ਗਾਵਣ ਜੋ ਤੁਦ ਭਾਵਨ ਰਤੇ ਤੇਰੇ ਬਹੁਤ ਰਸਾਲੇ, ਹੋਰ ਕੇਤੇ ਤੁਦਨੋ ਗਾਵਨ ਸੇ ਮੈਂ ਚਿਤਨਿਆਵ ਨਾਨਕਿਆ ਵਿਚਾਰੇ, ਸੋਈ ਸੋਈ ਸਦਾ ਸਤਸਾਹਿ ਸਾਚਾ ਸਾਚੀ ਨਾਈ, ਹੈਪੀ ਹੋਸੀ ਜੈ ਨਜਾਸੀ ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੂੰ ਉਪਾਈ, ਕਰ ਕਰ ਦੇਖੈ ਕੀਤਾ ਆਪਣਾ ਜੋਤਿਸ ਦੀ ਵਡਿਆਈ, ਜੋ ਤਿਸ ਭਾਵੈ ਸੋਈ ਕਰ ਸੇ ਫਿਰ ਹੁਕਮ ਨਾ ਕਰਨਾ ਜਾਈ, ਸੋ ਪਾਤਸਾਹ ਸਾਹਾ ਪਤ ਸਾਹਿਬ ਨਾਨਕ ਰਹਿਣ ਰਜਾਈ। ਆਸਾ ਮਹੱਲਾ ਪਹਿਲਾ। ਸੁਣ ਵੱਡਾ ਕਹਿ ਸਭ ਕੋਈ, ਕੀਵਟ ਵੱਡਾ ਰੀਠਾ ਹੋਏ, ਕੀਮਤ ਪਾਏ ਨਾ ਕਹਿ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ, ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੇ ਤੇਰਾ ਕੀਤਾ ਕੇਵਟ ਚੀਰਾ ਰਾਹੋ, ਸਭ ਸੁਰਤੇ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਜਾਈ ਤੇਰੀ ਤਿਲ ਵਡਿਆਈ, ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕਿਆ ਉਡਿਆਈਆਂ, ਤੁਦਿਉਣ ਸਿੱਧੀ ਹੀ ਕਿਨੈ ਨਾ ਪਾਈਆਂ, ਕਰਮ ਮਿਲੇ ਨੇ ਠਾਕਰਾਈਆਂ, ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੂੰ ਦੇਹ ਸਹਿ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹੱਲਾ ਪਹਿਲਾ। ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਓ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖੈ ਖਾਇ ਚਲੀਏ ਦੁੱਖ, ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੇ ਨਾਏ ਰਾਹੋ, ਸਾਚੇ ਨਾਮ ਕੀ ਤਿਲ ਵੜਿਆਈ, ਆਖ ਥਕੇ ਕੀਮਤ ਨਹੀਂ ਪਾਈ, ਜੇ ਸਭ ਮਿਲ ਕੇ ਆਖਣ ਪਾਏ, ਵਡਾਨ ਹੋਵੇ ਘਾਟ ਨਾ ਜਾਏ, ਨਾ ਹੋ ਮਰੈ ਨਾ ਹੋਵੇ ਸੋਗ, ਦਿੰਦਾ ਰਹਿਣ ਚੁੱਕੈ ਭੋਗ, ਗੁਣ ਇਹੋ ਹੋਰ ਨਾ ਹੀ ਕੋਏ, ਨਾ ਕੋ ਹੋਵਾ ਨਾ ਕੋ ਹੋਏ, ਜੇ ਵੜੇ ਆਪ ਤਿਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ, ਖਸਮ ਸਾਰੇ ਤੇ ਖਮਜਾਤ, ਨਾਨਕ ਨਾਵੈ ਬਾਦ ਸਨਾਤ। ਰਾਗ ਗੁਜਰੀ ਮਹੱਲਾ ਚੌਥਾ। ਹਰ ਕੇ ਜਨ ਸਤਿਗੁਰ ਸਤਿਪੁਰਖਾ, ਮੇਰਾ ਕਰੋ ਗੁਰਪਾਸ, ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਧਿਆਨ ਨਾਮ ਪ੍ਰਗਾਸ, ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ, ਗੁਰਮਤ ਨਾਮ ਮੇਰਾ ਪ੍ਰਾਣ ਸੁਖਾਈ, ਹਰ ਕੀਰਤ ਹਮਰੀ ਰਹਿ ਰਾਸ ਰਾਹ,
ਹਰ ਜਨ ਕੇ ਵੜ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਰ, ਹਰ ਹਰ ਨਾਮ ਮਿਲੇ ਤ੍ਰਿਤਾਸੈ, ਮੇਰੇ ਸੰਗਤ ਗੁਣ ਪ੍ਰਗਾਸ, ਜਿਨ ਹਰ ਹਰ ਹਰ ਰਸਨਾਮ ਨ ਪਾਇਆ, ਤੇ ਭਾਗ ਗਿਣ ਜੰਪਾਸ, ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਧਿਰਿਗ ਜੀਵੇ ਧਿਰਿਗ ਜੀਵਾਸ, ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਧੁਰਮਸਤਕ ਲਿਖਿਆ ਲਿਖਾਸ, ਧੰਨ ਧੰਨ ਸਤਸੰਗਤ ਜਿਤ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ, ਰਾਗ ਗੁਜਰੀ ਮਹਲਾ ਪੰਜਵਾਂ, ਕਾਹੇ ਰੇਮਨ ਚਿਤਵੈ ਉਦਮ, ਜਾਂ ਆਹਰ ਹਰ ਜਿਉ ਪਰਿਆ, ਸੈਲ ਪੱਥਰ ਮੈਂ ਜਾਂ ਤੂੰ ਪਾਏ, ਤਾਂ ਕਰ ਜਕਾਗੈ ਕਰ ਧਰਿਆ, ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੁਕੇ ਕਾਸ਼ ਹਰਿਆ ਰਾਹੋ, ਜਨਨ ਪਿਤਾ ਲੋਕ ਸੁਤਵੰਤਾ, ਕੋਈ ਨੇ ਕਿਸ ਕੀ ਧਰਿਆ, ਸਿਰ ਸਿਰ ਜਗ ਸੰਭਾਏ ਠਾਕੁਰ, ਕਾਹੇ ਮਨ ਭੋਗ, ਊੜੇ ਊੜਾਵੈ ਸਹਿ ਕੋਸਾ, ਤਿਸ ਪਾਛੈ ਬਛਰੇ ਛਰਿਆ, ਤਿਨ ਕੌਣ ਖਲਾਵੈ ਕੌਣ ਚੁਕਾਵੈ, ਮਨ ਮੈਂ ਸਿਮਰਨ ਕਰਿਆ, ਸਭ ਨਿਧਾਨ ਦਸ ਆਸ਼ਿਧਾਨ, ਠਾਕੁਰ ਕਰਤਲ ਧਰਿਆ, ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨਾ ਪਾਰਾ ਵਰਿਆ, ਰਾਗ ਆਸਾ ਮਹਲਾ ਚੌਥਾ, ਸੋ ਪੁਰਖ ਇਕ ਓਂਕਾਰ ਸਤਿਗੁਰ ਪ੍ਰਸਾਦ, ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ, ਹਰ ਅਗਵਾ ਅਗਮ ਪਾਰਾ, ਸਭ ਧਿਆਵੈ ਸਭ ਧਿਆਵੈ ਤੁਜੀ, ਹਰ ਸੱਚੇ ਸਿਰਜਣ ਹਾਰਾ, ਸਭ ਜੀ ਤੁਮਾਰੇ ਜੀ, ਤੂੰ ਜੀ ਆਕਾ ਦਾ ਤਾਰਾ, ਹਰ ਧਿਆਵੋ ਸੰਤੋ ਜੀ, ਸਭ ਦੁਖ ਵਿਸਾਰਣ ਹਾਰਾ, ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ, ਤੂੰ ਘੱਟ ਘੱਟ ਅੰਤਰ ਸਰਬ ਨਿਰੰਤਰ ਜੀ, ਅਰੇ ਕੋ ਪੁਰਖ ਸਮਾਣਾ, ਇੱਕ ਦਾਤੇ ਇੱਕ ਭੇਖਾਰੀ ਜੀ, ਸਭ ਤੇਰੇ ਚੋਜ ਵਿਡਾਣਾ, ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹੋਂ ਤੁਧ ਬਿਨੇ ਔਰ ਨ ਜਾਣਾ, ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ, ਜੋ ਸੇਵੈ ਤੁਧ ਜੀ, ਜਨ ਨਾਨਕ ਤਿਨ ਕੁਰਬਾਣਾ, ਹਰ ਧਿਆਵੈ ਤੁਧ ਜੀ, ਸੇ ਜਨ ਜੁਗ ਮੈਂ ਸੁਖਵਾਸੀ, ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਟੁੱਟੀ ਜਮਕੀ ਫਾਸੀ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਬਹੁ ਸੁਖਵਾਸੀ, ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ, ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ, ਤੇਰੇ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ, ਤੇਰੇ ਭਗਤ ਸਾਲਾਹਣ ਤੁਜੀ, ਹਰ ਅਨੇਕ ਅਨੇਕ ਅਨੰਤਾ, ਤੇਰੀ ਅਨੇਕ ਰਹਿਰ ਪੂਜਾ ਜੀ, ਥਪ ਤਾਪੈ ਜਪੈ ਬੇਅੰਤਾ, ਤੇਰੇ ਅਨੇਕ ਪੜੈ ਬੋ ਸਿਮਰ ਸਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ, ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵੈ ਮੇਰੇ ਹਰ ਭਗਵੰਤਾ, ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੂੰ ਜੇਵੜ ਔਰ ਨ ਕੋਈ, ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ, ਤੂੰ ਨੇਚਰ ਕਰਤਾ ਸੋਈ, ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰੈ ਸੋ ਹੋਈ, ਤੁਧ ਆਪੇ ਸਿਰ ਸਭ ਉਪਾਈ ਜੀ, ਤੁਧ ਆਪੇ ਸਿਰ ਸਭ ਗੋਈ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣ ਹੋਈ, ਆਸਾ ਮਹਲਾ ਚੌਥਾ, ਤੂੰ ਕਰਤਾ ਸਚਿਆਰ ਮੈਂਡਾ ਸਾਈ, ਜੋ ਤੂੰ ਭਾਵੈ ਸੋਈ ਥੀਸੀ, ਜੋ ਤੂੰ ਦੇਹੇ ਸੋਈ ਹੋ ਪਾਈ ਰਾਵ, ਸਭ ਤੇਰੀ ਤੂੰ ਸਭ ਨੀ ਧਿਆਇਆ, ਜਿਸਨੋ ਕਿਰਪਾ ਕਰੈ ਤਿੰਨਾ ਅੰਮ੍ਰਿਤਨ ਪਾਇਆ, ਗੁਰਮੁਖ ਲਾਤਾ ਮਨਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ, ਤੂੰ ਦਰਿਆ ਸਭ ਤੁਝ ਹੀ ਮਾਏ, ਤੁਧ ਬਿਨ ਦੂਜਾ ਕੋਈ ਨਾਹੀ, ਜੀ ਜੰਤ ਸਭ ਤੇਰਾ ਖੇਲ, ਮਿਜੋਗ ਮੇ ਵਿਛੜਿਆ ਸੰਜੋਗੀ ਮੇਲ, ਜਿਸਨੋ ਤੂੰ ਜਾਣਾ ਏ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕਿਆ ਸਭ ਹੋਏ, ਤੁਧ ਬਿਨ ਦੂਜਾ ਔਰ ਨ ਕੋਏ, ਤੂੰ ਕਰ ਕਰ ਵੇਖੈ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ, ਆਸਾ ਮਹੱਲਾ ਪਹਿਲਾ, ਤਿਤ ਸਰਵਰਡੇ ਪਹਿਲੇ ਨਿਵਾਸਾ, ਪਾਣੀ ਪਾਓ ਤਿਨੇ ਕਿਹਾ, ਪੰਕਜ ਮੋਹ ਪਗ ਨਹੀਂ ਚੱਲ ਹੈ, ਹਮ ਦੇਖਾ ਤੈ ਡੂਬਿਆਲੇ, ਮਨ ਏਕ ਨ ਚੇਤਸ ਮੋੜ ਮਨਾ, ਹਰ ਵਿਸਰਤ ਤੇਰੇ ਗੁਣ ਗਲਿਆ ਰਾਹ, ਨਾ ਹੋ ਜਤੀ ਸਥੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ, ਪ੍ਰਣਵਤ ਨਾਨਕ ਤਿਨ ਕੀ ਸਰਣਾ,
ਜਿੰਤੂ ਨਾਹੀ ਵਿਸਰਿਆ ਆਸਾ ਮਹਲਾ ਪੰਜਵਾਂ ਭਈ ਪ੍ਰਾਪਤ ਮਾਨੁਕ ਦੇਵਰਿਆ ਗੋਬਿੰਦ ਮਿਲਣ ਕੀ ਇਹ ਤੇਰੀ ਭਰਿਆ ਔਰ ਕਾਜ ਤੇਰੇ ਕਿਤੇ ਨ ਕਾਮ ਮਿਲ ਸਾਧ ਸੰਗਤ ਭਜ ਕੀ ਉਲਨਾਮ ਸਰਨ ਜਾਮ ਲਾਗ ਭੋਜਲ ਤਰਨ ਕਹਿ ਜਨਮ ਮਿਰਥਾ ਜਾਤ ਰੰਗਵਾਇਆ ਕਹਿ ਰਾਵ ਜਪ ਤਪ ਸੰਜਮ ਧਰਮ ਨ ਕਮਾਇਆ ਸੇਵਾ ਸਾਧ ਨ ਜਾਣੀਆ ਹਰ ਰਾਇਆ ਕਉ ਨਾਨਕ ਅਮਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸਰਮਾ ਜਪ ਤਪ ਸੰਜਮ ਧਰਮ ਨ ਕਮਾਇਆ ਸੇਵਾ ਸਾਧ ਨ ਜਾਣੀਆ ਹਰ ਰਾਇਆ ਕਹੋ ਨਾਨਕ ਅਮਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸਰਮਾ ਕਵਿਓ ਬਾਜ ਬੇਨਤੀ ਚੋ ਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਅਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ ਬੈ ਤਮਕਾਓ ਆਪ ਆਤੇ ਮੋਹਿ ਬਚਾਓ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਵੈ ਕਰਤਾਰਾ ਮੋਰ ਅੱਛਾ ਨਹੀਂ ਕਰ ਦੇ ਕਰੀਏ ਸਭ ਬੈਰਨ ਕੋ ਆਦ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਔਰ ਨਾ ਧਿਆਉ ਜੋ ਪਰ ਚਾਹੂੰ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਆ ਹੈ ਚੁਨ ਚੁਨ ਸਤਰ ਹਮਾਰੇ ਮਾਰੀਆ ਹੈ ਆਪ ਆਤੇ ਮੁਝੇ ਉਬਰੀ ਹੈ ਮਰਨ ਕਾਲ ਕਾ ਤ੍ਰਾਸ ਨਿਬਰੀ ਹੈ ਹੂੰ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੂਜੋ ਕਰਿਓ ਰੱਛਾ ਰਾਖ ਲਵੇ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਨੇਨ ਬੰਦ ਦੁਸ਼ਟਨ ਕੇ ਹੰਤਾ ਤੁਮੋ ਪੁਰੀ ਚਤੁਰਦਸਕੰਤਾ ਕਾਲ ਪੈ ਬ੍ਰਹਮਾ ਭਵਧਰਾ ਕਾਲ ਪੈ ਸਿਵਜੂ ਅਵਤਰਾ ਕਾਲ ਪਾਇ ਕਰ ਬਿਸਨ ਪ੍ਰਗਾਸਾ ਸਕਲ ਕਾਲਕਾ ਕਿਆ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈ ਜਚਨ ਉਪਜਾਇਓ ਆਦਿ ਅੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਗਲ ਪ੍ਰਜਾ ਜਿਨੇ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਰ ਮੋਹਤ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਸੀਠੀ ਤੇ ਕੁੰਚਰਿਆ ਸਥੂਲਾ ਸਭ ਪਰ ਕਿਰਪਾ ਦਿਰ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਕਟ ਕਟ ਕੇ ਪਟ ਪਟ ਕੀ ਜਾਣੈ ਜਬ ਉਦਕਰਖ ਕਰਾ ਕਰਤਾਰਾ ਪਰਜਾ ਧਰਤ ਤਵ ਦੇਹ ਅਪਾਰਾ ਜਬ ਆ ਕਰਖ ਕਰ ਤੂੰ ਕਬਹੁ ਤੁਮ ਮੈਂ ਮਿਲਤ ਦੇਹ ਦਰ ਸਭ ਹੂੰ ਜੇ ਤੇ ਬਦਨ ਸਿਰ ਸ਼ਬਧਾਰ ਹੈ ਆਪ ਆਪਣੀ ਬੂਝ ਉਚਾਰ ਹੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਵੇਦ ਭੇਦ ਅਰ ਆਲਮ ਨਿਰੰਕਾਰ ਨਿਰਵਕਾਰ ਨਿਰਲੰਬ ਆਦ ਅਨਿਲ ਅਨਾਦ ਸੰਭ ਤਾਂ ਕਾ ਮੋਹੜ ਉਚਾਰਤ ਭੇਦਾ ਜਾ ਕੋ ਭੇਵ ਨਾ ਪਾਵਤ ਵੇਦਾ ਤਾਂ ਕੋ ਕਿਰਪਾਨ ਅਨੁਮਾਨਤ ਮਹਾ ਮੋੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿ ਸਦਾ ਸਿਵ ਨਿਰੰਕਾਰ ਕਾ ਚੀਨਤ ਨਾ ਪਿਓ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਤ ਚੇਤੀ ਤੁਮਰਾ ਲਖਾ ਨ ਜਾਇ ਪਸਾਰਾ ਕੇ ਵਿਦ ਸਜਾ ਪ੍ਰਥਮ ਸੰਸਾਰਾ ਏਕ ਰੂਪ ਅਨੂਪ ਸਰੂਪਾ ਰੰਗ ਪਿਓ ਰਾਵ ਕੇ ਭੂਪਾ ਅੰਡਜ ਜੇਰਜ ਸੇਤਜ ਕੀਨੀ ਉਦ ਬੁਝ ਖਾਨ ਬਹੁਰ ਰਚ ਦੀਨੀ ਕਹੋ ਫੂਲ ਰਾਜਾ ਹੋ ਬੈਠਾ ਕਹੋ ਸਿਮਟ ਭਏ ਸ਼ੰਕਰੀ ਕੈਠਾ ਸਗਰੀ ਸੇਠ ਦਿਖਾਇਆ ਚੰਭਾਓ ਆਜਵਾ ਸਰੂਪ ਸੰਭਾਓ ਅਵਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਸਿੱਖ ਸੰਘਰੋ ਦੁਸ਼ਟ ਜਿੱਥੇ ਉਠਵਤ ਉਤਪਾਤਾ ਸਗਲ ਮਲੇਸ਼ ਕਰੋ ਰਣ ਕਾਤਾ ਜੇ ਅਜਿਤ ਅਵਸਰ ਨਹੀਂ ਪਾਰੇ ਤਿਨਕੇ ਦੁਸ਼ਟ ਦੁਖਦ ਹਾਵ ਮਾਰੇ ਪੁਰਖ

ਸਿਆ ਵਾਜੇ ਸਦ ਘਣੇ ਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ, ਕਰ ਸ਼ਾਂਤ ਸੁਖਮਨ ਆਏ ਵਸੀਆਂ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰਬਿਟੋ, ਜਿਸਦੀਆਂ ਇਹ ਵੜਿਆਈਆਂ, ਕਹਿ ਨਾਨਕ ਸੁਣੋ ਸੰਤੋ,

ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰੀਆਂ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ।

ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸਕਾ ਸਭ ਸਧਾਰੋ, ਜੇ ਕੋ ਖਾਵੈ ਜੇ ਕੋ ਪੁੰਚੈ, ਤਿਸਕਾ ਹੋਏ ਉਧਾਰੋ, ਇਹ ਵਖਤ ਜੀ ਨਹਿ ਜਾਈ।

सगले दुख जाहे। वाहिगुरु जी का खालसा, वाहिगुरु जी की।

ਪੰਜ ਪਿਆਲੇ ਪੰਜ ਪੀਰ ਛੱਡ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਮ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰ ਤਖ਼ਤ ਦਿਵਸ ਤੇ ਆ ਕੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਬਖਸ਼ਣ ਲੈ ਰਹੀ ਪਰਮ ਸਤਿਕਾਰਯੋਗ ਸਤਸੰਗ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਆਪ ਜੀ ਨੂੰ ਪਤਾ ਹੈ ਅੱਜ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਛੇਵੀਂ ਪਾਤਸ਼ਾਹੀ ਦਾ ਗੁਰਤਾ ਗਦੀ ਦਿਵਸ ਹੈਗਾ। ਸੋ ਉਹਨਾਂ ਦਾ ਅਵਤਾਰ 19 June 1595 ਈਸਵੀ ਨੂੰ ਬਡਾਲੀ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਪਿਤਾ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਘਰ ਹੋਇਆ ਸੀ ਅਤੇ ਉਹਨਾਂ ਨੇ ਬਹੁਤ ਕੁਛ ਕੀਤਾ। ਮੀਰੀ ਪੀਰੀ ਦੇ ਮਾਰਗ ਸਨ ਉਹ ਅਤੇ ਨਾਲ ਫਕੀਰੀ ਬੇਸ ਤੋਂ ਉਹਨਾਂ ਨੂੰ ਸੱਚੇ ਪਾਤਸ਼ਾਹ ਦਾ ਪਦਵੀ ਦਿੱਤਾ ਗਿਆ ਸੀ ਅਤੇ ਉਹਨਾਂ ਦੇ ਦੋ ਪੁੱਤਰ ਸਨ ਬਾਬਾ ਟਲ ਅਤੇ ਬਾਬਾ ਗੁਰਦਿੱਤਾ ਜੀ। ਗੁਰੂ ਦੀ ਬਖਸ਼ ਦੁਆਰਾ ਉਹਨਾਂ ਨੇ ਸ਼ਸਤਰਧਾਰੀ ਸਿੱਖਾਂ ਨੂੰ ਹੋਣ ਲਈ ਕਿਹਾ, ਨਾਲ ਸ਼ਸਤਰ ਲਿਆਉਣ ਲਈ, ਘੋੜੇ ਲਿਆਉਣ ਲਈ, ਵਧੀਆ ਘੋੜੇ ਲਿਆਉਣ ਲਈ, ਕਿਉਂਕਿ ਆਉਣ ਵਾਲਾ ਸਮਾਂ ਜੋ ਸੀ ਉਹ ਕਾਫੀ ਭਾਰੀ ਸਮਾਂ ਆਉਣ ਦਾ ਜਿਹੜਾ ਖਿਆਲ ਅਤੇ ਗੁਰੂ ਸਾਹਿਬ ਨੂੰ ਪਤਾ ਸੀ, ਉਸ ਦੀ ਤਿਆਰੀ ਉਹਨਾਂ ਨੇ ਕਰ ਦਿੱਤੀ ਸ਼ੁਰੂ। ਸੋ ਗੁਰੂ ਕਿਰਪਾ ਕਰੇ, ਸਭ ਨੂੰ ਲੱਖ ਲੱਖ ਵਧਾਈ ਹੋਵੇ ਅੱਜ ਦੇ ਇਸ ਗੁਰਤਾ ਗਦੀ ਦਿਵਸ ਦੀਆਂ। ਹੁਣ ਸੂਚਨਾਵਾਂ ਜੀ, ਪਹਿਲਾਂ ਤਾਂ ਆਪ ਜੀ ਨੂੰ ਪਤਾ ਹੈ ਕਿ ਨੌਰਥ ਹਾਲ ਅਤੇ ਸਾਊਥ ਹਾਲ ਦੋ ਮੰਜ਼ਲੀਆਂ ਬਿਲਡਿੰਗਾਂ ਬਣ ਰਹੀਆਂ ਨੇ, ਉਸ ਲਈ ਕਾਫੀ

ਸੋ ਦੋ ਮੰਜ਼ਿਲੀਆਂ ਜੋ ਬਿਲਡਿੰਗਾਂ ਬਣ ਰਹੀਆਂ ਉਹਨਾਂ ਵਾਸਤੇ ਦਸਤਾਨ ਕੱਢਣ ਲਈ ਆਪ ਨੂੰ ਬੇਨਤੀ ਕੀਤੀ ਜਾਂਦੀ ਹੈ ਅਤੇ ਕਿਉਂਕਿ ਗੁਰੂ ਘਰ ਸਭ ਦਾ ਹੈ ਸਾਂਝਾ ਆਪਣੇ ਫਰਕ ਪੱਖਰੇ ਹੋਣ ਤਾਂ ਉਹ ਵੱਖਰੀ ਗੱਲ ਹੈਗੀ ਆ ਕਿ ਉਹ ਹਰ ਥਾਂ ਫਰਕ ਕਿੱਥੇ ਨਹੀਂ ਕਿਹੜੇ ਗੁਰੂ ਘਰ ਨਹੀਂ ਹੈਗੇ ਜੀ ਸਾਰੇ ਥਾਂ ਹੀ ਹੈਗੇ ਆ ਚਾਹੇ ਉਹ ਕਿਸੇ ਵੀ ਦੇਸ਼ 'ਚ ਹੋਣ ਚਾਹੇ ਇੰਡੀਆ ਹੋਣ ਚਾਹੇ ਹੋਰ ਕਿਸੇ ਦੇਸ਼ 'ਚ ਉਹ ਤਾਂ ਇਸੇ ਤਰ੍ਹਾਂ ਸਾਡੇ ਫਰਕਾਂ 'ਚ ਗੁਰੂ ਕਿਰਪਾ ਕਰੇ ਆਪਸ ਵਿੱਚ ਹੀ ਪਿਆਰ ਸਤਿਕਾਰ ਬਣਾਏ ਉਹ ਉਸ ਦੀ ਕਿਰਪਾ ਨਾਲ ਹੀ ਹੋਣਾ ਸੋ ਵੱਧ ਤੋਂ ਵੱਧ ਉਸ ਵਿੱਚ ਮਾਪ ਪਾਉਣ ਦੀ ਕਿਰਪਾ ਕਰਨੀ ਅਤੇ ਕੱਲ੍ਹ ਵੀ ਮੈਂ ਦੱਸਿਆ ਸੀ 1 ਮਿਲੀਅਨ ਦੀ ਔਫਰ ਆਈ ਹੈਗੀ ਆ ਨਾਲ ਸ਼ਰਤ ਹੈਗੀ ਏ ਕਿ ਕੱਲ੍ਹ ਜੋ ਐਤਵਾਰ ਬੀਤ ਗਿਆ ਉਸ ਤੋਂ ਸ਼ੁਰੂ ਕਰਕੇ ਆਪਾਂ ਜਿੰਨੇ ਅਸੀਂ ਇਕੱਠੇ ਕਰਾਂਗੇ ਸੰਗਤਾਂ ਭਾਵ ਜਿੰਨੇ ਦੇਣਗੇ ਓਨੇ ਹੀ ਉਹ ਦੇਣਗੇ ਸਾਨੂੰ 1 ਮਿਲੀਅਨ ਤੱਕ ਉਹਨਾਂ ਨੇ ਦੇਣੇ ਨੇ ਜੇ ਅਸੀਂ 2 ਲੱਖ ਇਕੱਠਾ ਕੀਤਾ ਸੰਗਤਾਂ ਨੇ ਤਾਂ ਉਹ ਫਿਰ 2 ਲੱਖ ਦੇ ਦਿਆ ਕਰਨਗੇ ਇਸ ਤਰ੍ਹਾਂ ਅੱਗੇ ਤੋਂ ਅੱਗੇ ਚੱਲਦਾ ਚੱਲ ਜਾਏਗਾ ਕੰਮ ਹਰ ਮਹੀਨੇ ਦੇ ਹਿਸਾਬ ਨਾਲ ਅਤੇ ਜਦੋਂ ਪੂਰੀ ਰਕਮ ਹੋ ਗਈ ਤਾਂ ਫਿਰ ਠੀਕ ਆ ਜੇ ਨਾ ਪੂਰੀ ਹੋਈ ਤਾਂ ਫਿਰ ਉਹ ਨਹੀਂ ਦੇਣਗੇ ਬਾਕੀ ਦੀ ਇਹ ਵੀ ਸ਼ਰਤ ਹੈਗੀ ਨਾਲ ਹੀ ਸੋ ਕੋਸ਼ਿਸ਼ ਕਰੀਏ ਆਪਾਂ ਉਹ ਪੂਰਾ 1 ਮਿਲੀਅਨ ਲੈਣ ਲਈ ਹਾਂ ਉਹਨਾਂ ਦੀ ਸ਼ਰਤ ਪੂਰੀ ਕਰੀਏ ਸਹਿਜ ਪਾਠ 'ਚੋਂ ਆਪਾਂ ਸਰਦ ਦੇ ਭਰੇ ਆਰੰਭ ਕੀਤੇ ਨੇ ਉਹਨਾਂ ਦੇ ਭੋਗ ਪੈਣੇ ਨੇ 21 ਜੂਨ ਨੂੰ ਸਵੇਰੇ 10 ਵਜੇ ਇੱਥੇ ਮੇਨ ਹਾਲ ਦੇ ਵਿੱਚ ਸਮੂਹ ਸੰਗਤਾਂ ਨੂੰ ਬੇਨਤੀ ਉਸ ਵੇਲੇ ਹਾਜ਼ਰੀਆਂ ਭਰਨ ਲਈ ਟੈਕਸਟ ਕਰ ਦਿਓ ਦਾਸ ਨੂੰ ਜਿਹਨਾਂ ਜਿਹਨਾਂ ਨੇ ਹਾਲੇ ਨਾਂ ਨਹੀਂ ਦਿੱਤੇ 4087124145 'ਤੇ ਸੰਗਰਾਂਦ 15 ਜੂਨ ਨੂੰ ਹੈਗੀ ਆ ਜੀ ਹਾੜ ਦੀ ਸਵੇਰੇ ਸ਼ਾਮ ਦੇ ਰਸਮ ਲਈ ਕੀਰਤਨ ਦਰਬਾਰ ਹੋਣਗੇ ਸੰਗਤੀ ਰੂਪ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਆਪਾਂ ਸ਼ੁਰੂ ਕਰਨੇ ਨੇ ਸ਼ਾਮ ਨੂੰ 7:30 ਤੋਂ 8:45 ਤੱਕ ਜੂਨ 16 ਤੋਂ 20 ਤੱਕ ਧੰਨ ਧੰਨ ਗੁਰੂ ਅਰਜਨ ਦੇਵ ਜੀ ਦੀ ਮਹਾਨ ਸ਼ਹੀਦੀ ਨੂੰ ਮੁੱਖ ਰੱਖਦੇ ਹੋਏ ਜੋ 18 ਜੂਨ ਨੂੰ ਹੈਗੀ ਆ ਪਰ ਆਪਾਂ 18 ਨੂੰ ਵੀ ਮਨਾਉਣੀ ਅਤੇ ਫਿਰ ਐਤਵਾਰ ਜੋ ਆ 21 ਜੂਨ ਨੂੰ ਉਹਦੇ ਵਿੱਚ ਵੀ ਸਾਰਾ ਦਿਨ ਪ੍ਰੋਗਰਾਮ ਚੱਲਣਾ ਇਸੇ ਸੰਬੰਧ ਦੇ ਵਿੱਚ ਸਿੱਖ ਹੈਰੀਟੇਜ ਨਾਈਟ ਮਨਾਈ ਜਾ ਰਹੀ ਹੈ ਜੀ ਉਹ ਵੀ 18 ਨੂੰ ਸ਼ਾਮ ਨੂੰ 6:30 ਵਜੇ ਬੇਸਬਾਲ ਦੀ ਗੇਮ ਦੇ ਵਿੱਚ ਸੈਨਾ ਦੇ ਏਜੰਟਸ ਦੀ ਬੇਸਬਾਲ 'ਤੇ ਟਿਕਟਾਂ ਲੈ ਕੇ ਜਾਣ ਦੀ ਕਿਰਪਾ ਕਰਨੀ ਬੱਚਿਆਂ ਸਮੇਤ ਡਾਕਟਰ ਅਲੰਕਾਰ ਪਟਿਆਲਾ ਯੂਨੀਵਰਸਿਟੀ ਵਾਲੇ ਨੇ ਆ ਕੇ ਸਾਡੇ ਪਾਸ ਕੀਰਤਨ ਕਰਨਾ ਹੈਗਾ 28 ਜੂਨ ਨੂੰ ਠੀਕ ਹੈ ਅਤੇ ਸ਼੍ਰੀ ਸ਼ੰਕਰ ਅਤੇ ਇਲਾਕਾ ਨਿਵਾਸੀਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਧੰਨ ਧੰਨ ਗੁਰੂ ਅਰਜਨ ਦੇਵ ਜੀ ਦੇ ਵਿਆਹ ਪੁਰਬ ਨੂੰ ਮਨਾਇਆ ਜਾ ਰਿਹਾ ਇਲਾਹੀ ਬਾਣੀ ਦੇ ਅਖੰਡ ਪਾਠ ਅਤੇ ਗੁਰੂ ਕੇ ਲੰਗਰ ਦੁਆਰਾ ਜੂਨ 26, 27, 28 ਬੱਚਿਆਂ ਦਾ ਗੁਰਮਤਿ ਕੈਂਪ ਫਰੀ ਲੱਗ ਰਿਹਾ ਜੁਲਾਈ 13 ਤੋਂ ਲੈ ਕੇ 17 ਤੱਕ ਉਮਰ ਹੈਗੀ 6 ਤੋਂ 15 ਆਪ ਜੀ ਨੇ ਜ਼ਰੂਰ ਉਹਨੂੰ ਦਾਖਲ ਕਰਾ ਕੇ ਗੁਰੂ ਦੀਆਂ ਬਖਸ਼ਾਂ ਲੈਣੀਆਂ ਆਹ ਹੁਣ ਪਹਿਲਾਂ ਕੀਰਤਨ ਕਰਨਗੇ ਭਾਈ ਸਾਹਿਬ ਭਾਈ ਰਸ਼ਪਾਲ ਸਿੰਘ ਜੀ ਅਤੇ ਉਹਨਾਂ ਦਾ ਕੀਰਤਨ ਜਥਾ 7 ਵਜੇ ਤੱਕ 7 ਤੋਂ ਬਾਅਦ ਕੀਰਤ ਆ ਕੇ ਕਥਾ ਸਰਵ ਕਰਾਉਣਗੇ ਆਪ ਜੀ ਨੂੰ ਭਾਈ ਸਾਹਿਬ ਭਾਈ ਸਕੱਤਰ ਸਿੰਘ ਜੀ ਅਤੇ ਪੌਣੇ ਅੱਠ ਤੋਂ ਲੈ ਕੇ ਸਾਢੇ ਅੱਠ ਤੱਕ ਕੀਰਤਨ ਕਰਨਗੇ ਭਾਈ ਸਾਹਿਬ ਹਰਭਜਨ ਸਿੰਘ ਜੀ ਲਹਿਰੀ ਅਤੇ ਉਹਨਾਂ ਦਾ ਜਥਾ ਵਾਹਿਗੁਰੂ ਜੀ ਕਾ ਖਾਲਸਾ

नानक जेहा तू कराही तेहा हों करी बखियानू।

ਪਰਮ ਸਨਮਾਨ ਯੋਗ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦੀ ਚ ਜੁੜ ਬੈਠੇ ਗੁਰੂ ਸਵਾਰੀ ਗੁਰੂ ਰੂਪ ਸਾਧ ਸੰਗਤ ਜੀ ਉਹ ਕਰੋ ਰਸਨਾ ਪਵਿੱਤਰ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਾਤਸ਼ਾਹ ਦੀ ਮਰਾਮਤ ਹੋਈ ਹੈ, ਸ਼ਹਿਨਸ਼ਾਹ ਦੇ ਬਖਸ਼ੇ ਹੋਏ ਉਦਮ ਸਬੱਬ ਸਦਕਾ ਕੁਝ ਪਲ ਗੁਰੂ ਗੱਦੀ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦੀ ਅੰਦਰ ਸਭਾਏਮਾਨ ਹੋ ਕਰਕੇ ਸ਼ਾਮਾਂ ਦੇ ਦੀਵਾਨ ਦੌਰਾਨ ਧੁਰਕੀ ਬਾਣੀ ਦਾ ਅੰਮ੍ਰਿਤਮਈ ਕੀਰਤਨ ਸਰਵਣ ਕਰ ਰਹੇ ਸੋ ਗੁਰੂ ਕੇ ਕੀਰਤਨੀਏ ਭਾਈ ਸਾਹਿਬ ਭਾਈ ਰਿਛਪਾਲ ਸਿੰਘ ਜੀ ਬਖਸ਼ਿਸ਼ ਫਰਮਾ ਰਹੇ ਸਨ। ਉਪਰੰਤ ਰੋਜ਼ਾਨਾ ਦੀ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਅਥਾਹ ਬਾਣੀ ਵਿੱਚੋਂ ਲੜੀਵਾਰ ਚੱਲ ਰਹੀ ਵਿਚਾਰ ਚਰਚਾ ਤਹਿਤ ਅੱਜ ਦਾ ਇਹ ਪਾਵਨ ਭਗਤ ਕਬੀਰ ਜੀ ਦਾ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ। ਇਹ ਸ਼ਬਦ ਮਾਰੂ ਰਾਗ ਅੰਦਰ ਅੰਗ 1102 ਅਤੇ 3 ਤੇ ਸਭਾਏਮਾਨ ਹੈ। ਇਸ ਰਾਗ ਅੰਦਰ ਕਬੀਰ ਜੀ ਦੇ 9 ਸ਼ਬਦ ਅਤੇ 2 ਸਲੋਕ ਨੇ। ਆਪਾਂ ਸਭ ਦੀ ਲੜੀਵਾਰ ਵਿਆਖਿਆ ਕਰ ਰਹੇ ਹਾਂ ਅਤੇ ਕਰਦੇ ਰਹਾਂਗੇ। ਇਸ ਵਿੱਚ ਭਗਤ ਕਬੀਰ ਜੀ ਨੇ ਪੰਡਿਤ ਨੂੰ ਸੰਬੋਧਨ ਹੋ ਕਰਕੇ ਸਵਾਲ ਕੀਤੇ ਨੇ, ਕਿਉਂਕਿ ਪੰਡਿਤ ਆਪਣੇ ਆਪ ਨੂੰ ਮਹਾਨ ਗਿਣਦਾ ਸੀ, ਉਹਦੇ ਪ੍ਰਤੀ ਭਗਤ ਕਬੀਰ ਜੀ ਦੇ ਸਵਾਲ ਨੇ। ਆਪਾਂ ਸਿੱਜੇ ਸਿੱਜੇ ਵਿਚਾਰਾਂਗੇ ਕਿਵੇਂ ਕਿਵੇਂ ਚੱਲਦੇ ਨੇ। ਉਸ ਤੋਂ ਪਹਿਲਾਂ ਅੱਜ ਸਿੱਖ ਇਤਿਹਾਸ ਦਾ ਇੱਕ ਮਹਾਨ ਦਿਹਾੜਾ ਹੈ। ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਮੀਰੀ ਪੀਰੀ ਦੇ ਮਾਲਕ, ਤਿੰਨਾਂ ਦਾ ਗੁਰਗੱਦੀ ਪੁਰਬ ਹੈ। ਇਸ ਪੁਰਬ ਨੂੰ ਸਤਿਗੁਰੂ ਜੀ ਦੇ ਪਾਵਨ ਗੁਰਗੱਦੀ ਤੇ ਸਭਾਏਮਾਨ ਹੋਣ ਨੂੰ ਵਿਦਵਾਨ ਸੱਜਣਾਂ ਨੇ, ਜਿਨ੍ਹਾਂ ਨੇ ਹਿਸਟਰੀ ਲਿਖੀ ਹੈ, ਭਾਵੇਂ ਉਹ ਪੰਜਾਬ ਦੇ ਨੇ, ਭਾਵੇਂ ਕਿਸੇ ਹੋਰ ਬੋਲੀ ਨਾਲ ਸੰਬੰਧਿਤ ਨੇ, ਭਾਵੇਂ ਗੋਰੇ ਅੰਗਰੇਜ਼ ਨੇ, ਇਹਨੂੰ ਟਰਨਿੰਗ ਪੁਆਇੰਟ ਲਿਖਿਆ ਹੈ ਵੀ ਕਿਵੇਂ ਸ਼ਾਂਤਮਈ ਰਹਿੰਦਾ ਹੋਇਆ ਇਹ ਅੰਦੋਲਨ, ਸ਼ਾਂਤਮਈ ਆਰੰਭ ਹੋਇਆ ਇਹ ਗੁਰੂ ਨਾਨਕ ਦੇਵ ਮਹਾਰਾਜ ਦਾ ਮਿਸ਼ਨ, ਕਿਵੇਂ ਸ਼ਸਤਰਧਾਰੀ ਹੋ ਗਿਆ ਜਿਹੜਾ ਸ਼ਾਂਤਮਈ ਰਹਿੰਦਾ ਹੋਇਆ ਤੱਤੀਆਂ ਤਵੀਆਂ ਤੇ ਗਰਮ ਨਾ ਹੋਇਆ। ਉਹਨੇ ਇੱਕ ਤਬਦੀਲੀ ਮਹਿਸੂਸ ਸੰਸਾਰ ਨੇ ਕੀਤੀ, ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਜਿਹੜੀ ਹੈ ਉਹ ਬਿਨਾਂ ਵਜ੍ਹਾ ਸੀ, ਸਾਨੂੰ ਜਾਪਦੀ ਹੈ। ਧਰਮ ਦੀ ਦੁਨੀਆਂ 'ਚ ਕੋਈ ਐਸੀ ਗੱਲ ਨਹੀਂ ਸੀ, ਪਰ ਉਹਨਾਂ ਦੀ ਮੁਖਾਲਫਤ ਧਾਰਮਿਕ ਲੋਕਾਂ ਨੇ ਹੀ ਕੀਤੀ ਸੀ। ਭਾਵੇਂ ਉਹ ਕਥਿਤ ਹਿੰਦੂ ਧਰਮ ਨਾਲ ਸੰਬੰਧਿਤ ਸਨ, ਉਹਨਾਂ ਨੂੰ ਗੁਰੂ ਸਾਹਿਬਾਨ ਦਾ ਇਹ ਮਿਸ਼ਨ ਚੰਗਾ ਨਹੀਂ ਸੀ ਲੱਗਾ ਕਿ ਸਭ ਨੂੰ ਇੱਕੋ ਹੀ ਸ਼੍ਰੇਣੀ ਵਿੱਚ ਰੱਖਦੇ ਨੇ, ਨਾ ਊਚ ਹੈ, ਨਾ ਨੀਚ ਹੈ, ਨਾ ਜਾਤ ਹੈ, ਨਾ ਪਾਤ ਹੈ। ਇਹ ਕੈਸੇ ਲੋਕ ਨੇ, ਇੱਕੋ ਥਾਂ ਇਸ਼ਨਾਨ ਕਰੀ ਜਾਂਦੇ ਨੇ, ਇੱਕੋ ਥਾਂ ਬਹਿ ਕੇ ਬਾਣੀ ਪੜ੍ਹ ਲੈਂਦੇ, ਇੱਕੋ ਥਾਂ ਬਹਿ ਕੇ ਖਾ ਲੈਂਦੇ ਨੇ, ਹੱਦ ਹੋ ਗਈ ਹੈ। ਸਦੀਆਂ ਦੀ ਬਣੀ ਹੋਈ ਵਰਨਮੰਡ ਦਾ ਤਹਿਸ ਨਹਿਸ ਕਰਕੇ ਰੱਖ ਦਿੱਤਾ ਹੈ। ਇਹ ਵਾਰ ਵਾਰ ਸ਼ਿਕਾਇਤਾਂ ਕਰਦੇ ਰਹੇ ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕੇ ਅਤੇ ਪੰਚਮ ਪਾਤਸ਼ਾਹ ਤੱਕ ਜਿਹੜਾ ਵੀ ਸਰਕਾਰ ਆਈ ਉਹਦੇ ਕੋਲ ਜਾ ਕੇ ਵਿਲਕਦੇ ਰਹੇ। ਗੁਰੂ ਸਾਹਿਬਾਨ ਆਪਣੇ ਘਰ ਵੱਲੋਂ ਕਦੀ ਕਿਸੇ ਨੂੰ ਕਦੀ ਕਿਸੇ ਨੂੰ ਭੇਜ ਕੇ ਗੁਰੂ ਕਾ ਪੱਖ ਪੇਸ਼ ਕਰਦੇ ਰਹੇ। ਅਤੇ ਜਿਹੜੀ ਸਮੇਂ ਦੀ ਹਕੂਮਤ ਸੀ, ਇਸਲਾਮ ਨੂੰ ਮੰਨਣ ਵਾਲੇ ਲੋਕ ਸਨ, ਕਾਬਜ਼ ਸਨ ਸਾਡੇ ਦੇਸ਼ 'ਤੇ, ਉਹਨਾਂ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਇਸ ਸੰਗਠਨ ਵਿੱਚੋਂ, ਸਾਰੇ ਯਤਨਾਂ ਵਿੱਚੋਂ ਬਗਾਵਤ ਦੀ ਬੂ ਆਉਂਦੀ ਸੀ।
ਕਿਉਂਕਿ ਨਵੀਂ ਗੱਲ ਕਰਨੀ ਸਮੇਂ ਨੂੰ ਹਮੇਸ਼ਾ ਡਰ ਲੱਗਦਾ ਹੈ। ਲੋਕ ਜਾਗਰੂਕ ਹੋ ਰਹੇ ਨੇ, ਇਹਨਾਂ ਵਿੱਚ ਚੇਤਨਾ ਪੈਦਾ ਹੋ ਰਹੀ ਹੈ, ਸੰਗਠਿਤ ਹੋ ਰਹੇ ਨੇ। ਇੱਕ ਦਿਨ ਵਿਸਾਖੀ ਤੇ ਇਕੱਠੇ ਹੁੰਦੇ ਨੇ, ਇੱਕ ਦੀਵਾਲੀ ਤੇ ਇਕੱਠੇ ਹੁੰਦੇ ਨੇ। ਸਮੁੱਚੇ ਹਿੰਦੁਸਤਾਨ 'ਚ ਇਹਨਾਂ ਨੇ ਆਪਣੇ ਪੀੜ੍ਹੇ ਸਥਾਪਿਤ ਕੀਤੇ, ਆਪਣੀਆਂ ਮੰਜੀਆਂ ਸਥਾਪਿਤ ਕੀਤੀਆਂ, ਹੁਣ ਗ੍ਰੰਥ ਸਥਾਪਿਤ ਕਰ ਲਿਆ, ਇੱਕ ਸੈਂਟਰ ਹਰਿਮੰਦਰ ਸਾਹਿਬ ਬਣਾ ਲਿਆ। ਇਹ ਸਭ ਕੁਝ ਚੁੱਭਦਾ ਸੀ। ਅਕਬਰ ਸੁਲਾ ਕੁਲ ਬਾਦਸ਼ਾਹ ਸੀ ਕਿਸੇ ਹੱਦ ਤੀਕ, ਲੇਕਿਨ ਜਹਾਂਗੀਰ ਬੈਠਦੇ ਸਾਰ ਉਹਦਾ ਬੈਠਣਾ ਹੀ ਮਤਲਬ ਸੀ ਕਿ ਉਹਨੂੰ ਜਿਹੜੇ ਕੱਟੜਵਾਦੀ ਮੁਸਲਮਾਨ ਸੀ ਉਹਨਾਂ ਨੇ ਹੀ ਗੁਰਗੱਦੀ ਤੇ ਬਿਠਾਉਣ ਵਿੱਚ ਬੜੀ ਵੱਡੀ ਇਮਦਾਦ ਕੀਤੀ ਸੀ ਤੇ ਉਹ ਆਸ ਕਰਦੇ ਸਨ। ਤੇ ਖਿਆਲ ਕਰੇ ਉਹਦੇ ਆਪਣੇ ਸਵੈ ਜੀਵਨੀ ਲਿਖੀ ਤਲਜ ਕੇ ਜਹਾਂਗੀਰ ਜੀ ਨੂੰ ਕਹਿੰਦੇ ਨੇ, ਉਹਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਇਸ ਪਰਉਪਕਾਰ ਵਾਲੇ ਮਿਸ਼ਨ ਨੂੰ ਕਿਹਾ ਝੂਠ ਦੀ ਦੁਕਾਨ ਹੈ। ਹਾਲਾਂਕਿ ਉਹਦੇ ਸਾਹਮਣੇ ਲਾਹੌਰ 'ਚ ਪਏ ਹੋਏ ਕਾਲ ਦੌਰਾਨ ਗੁਰੂ ਨਾਨਕ ਦੇ ਦਰ ਨੇ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਵੇਂ ਉਹਨਾਂ ਬਿਮਾਰ ਲੋਕਾਂ ਦੀ ਦਵਾ ਦਾਰੂ ਨਾਲ ਇਮਦਾਦ ਕੀਤੀ, ਜਿਹੜੇ ਚੜ੍ਹਾਈ ਕਰ ਗਏ ਉਹਨਾਂ ਨੂੰ ਦਫ਼ਨ ਕੀਤਾ, ਉਹਨਾਂ ਦਾ ਸੰਸਕਾਰ ਕੀਤੇ, ਪਰਿਵਾਰਾਂ ਨੂੰ ਠਾਹਰ ਦਿੱਤੀ, ਪਰਿਵਾਰਾਂ ਨੂੰ ਆਸਰਾ ਦਿੱਤਾ, ਗੁਰੂ ਕਾ ਗੋਲਕ ਦਾ ਮੂੰਹ ਉਹਨਾਂ ਵੱਲ ਖੋਲ੍ਹਿਆ। ਪਰ ਬਾਦਸ਼ਾਹ ਅੱਖਾਂ ਦੇ ਅੰਨੇ ਅਤੇ ਕੰਨਾਂ ਦੇ ਕੱਚੇ ਹੁੰਦੇ ਨੇ। ਉਹਨਾਂ ਨੇ ਸ਼ਾਂਤਮਈ ਇਸ ਮਹਾਨ ਸ਼ਖਸੀਅਤ ਨੂੰ, ਇਸ ਮਿਸ਼ਨ ਨੂੰ ਖਤਮ ਕਰਨ ਦਾ ਮਨਸੂਬਾ ਬਣਾ ਕਰਕੇ ਲਾਹੌਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਬੁਲਾ ਲਿਆ। ਗੁਰੂ ਜਾਣਦੇ ਨੇ ਕਿ ਲਾਹੌਰ ਜਾ ਕੇ ਸਾਡੇ ਨਾਲ ਕੀ ਵਾਪਰਨੀ ਹੈ, ਕੀ ਹੋਣਾ ਹੈ, ਕਿਉਂਕਿ ਇਹ ਆਪਣਾ ਕਿਉਂਕਿ ਇੱਕੋ ਸਵਾਲ ਹੁੰਦਾ ਸੀ, ਜਾਂ ਧਰਮ ਛੱਡ ਦਿਓ ਜਾਂ ਮੌਤ ਲਈ ਤਿਆਰ ਹੋ। ਜਦ ਧਰਮ ਛੱਡਣ ਵਾਲੀ ਚੀਜ਼ ਥੋੜ੍ਹਾ ਹੁੰਦੀ ਹੈ, ਧਰਮ 'ਤੇ ਗ੍ਰਹਿਣ ਕਰਨ ਵਾਲੀ ਚੀਜ਼ ਹੈ ਨਾ, ਸੱਚ ਨੂੰ ਕਿਉਂ ਛੱਡਣਗੇ ਸੱਚ ਦੇ ਪੁਜਾਰੀ। ਹਮੇਸ਼ਾ ਰਿਹਾ ਸੱਚ ਸੂਲੀ 'ਤੇ ਚੜ੍ਹਦਾ ਰਿਹਾ ਤਕਰੀਬਨ ਸਾਰੇ ਧਰਮਾਂ 'ਚ। ਜਦੋਂ ਕੋਈ ਬਾਦਸ਼ਾਹ ਹਕੂਮਤ ਕਰਨ ਲੱਗ ਜਾਂਦਾ ਨਾ, ਰਾਜ ਗੱਦੀ 'ਤੇ ਬਹਿ ਜਾਂਦਾ, ਉਹਦਾ ਧਰਮ ਧੁਰਮ ਕੋਈ ਨਹੀਂ ਜੇ ਰਹਿੰਦਾ, ਉਹ ਕਿਸੇ ਧਰਮ ਨਾਲ ਸੰਬੰਧ ਧਰਮ ਧੁਰਮ ਕੋਈ ਨਹੀਂ ਜਾਂਦਾ। ਖੈਰ ਕੋਈ ਵਿਰਲਾ ਹੁੰਦਾ। ਹੁਣ ਉਹਨਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਲਾਹੌਰ ਸੱਦਿਆ ਹੈ। ਵੱਡਾ ਜਿਹੜਾ ਉਹਨਾਂ ਦੇ ਇਲਜ਼ਾਮ ਸੀ ਵੀ ਤੁਸੀਂ ਆਦਿ ਗ੍ਰੰਥ ਦੀ ਬੀੜ ਦੀ ਸੰਪਾਦਨਾ ਕਿਉਂ ਕੀਤੀ ਹੈ, ਲਓ ਜੀ ਇੱਕ ਵੱਡਾ ਗੁਨਾਹ ਸੀ, ਹੱਦ ਹੋ ਗਈ। ਜਿਹੜਾ ਗੁਰੂ ਗ੍ਰੰਥ ਸਾਹਿਬ ਸਾਰੀ ਮਨੁੱਖਤਾ ਨੂੰ ਜੋੜਦਾ ਹੈ, ਜਿੱਥੇ ਨਾ ਕੋ ਵੈਰੀ ਨਹੀਂ ਬਗਾਨਾ, ਜਿਹੜਾ ਕਹਿੰਦਾ ਏਕ ਪਿਤਾ ਏਕ ਸੀ ਹੰਬਾਰਕ, ਜਿੱਥੇ ਚੌ ਉਪਦੇਸ਼ਾਂ ਨੂੰ ਵਿਰਲਣਾ ਨੂੰ ਸਾਰਾ ਉਪਦੇਸ਼ ਸਾਂਝਾ ਹੁੰਦਾ ਹੈ, ਬਸ ਬਹਾਨਾ ਲੱਭਣਾ ਹੁੰਦਾ ਹੈ, ਤੇਰੇ ਨਾਲ ਨਹੀਂ ਮੈਂ ਨਿਭਣੀ, ਤੇਰੀ ਦਾੜੀ ਹਿਲਦੀ ਰੋਟੀ ਖਾਂਦੇ ਦੀ ਅਵਸਥਾ ਐਸੀ ਸੀ। ਗੁਰੂ ਅਰਜਨ ਦੇਵ ਮਹਾਰਾਜ ਇਸ ਬਾਤ ਨੂੰ ਸਮਝ ਗਏ ਤੇ ਲਾਹੌਰ ਜਾਣ ਤੋਂ ਪਹਿਲਾਂ ਅਗਲਾ ਆਪਣਾ ਜਾਨਸ਼ੀਨ ਚੁਣ ਕੇ ਗਏ। ਮੈਂ ਸਵੇਰੇ ਵੀ ਇਸ਼ਾਰਾ ਦਿੱਤਾ ਸੀ, ਸਾਖੀਕਾਰਾਂ ਇਤਿਹਾਸਕਾਰਾਂ ਲਿਖਿਆ ਗੁਰੂ ਸਾਹਿਬਾਨ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਬੁਲਾਇਆ, ਉਹਦੇ ਨਾਲ ਡੂੰਘੀ ਵਿਚਾਰ ਚਰਚਾ ਕੀਤੀ, ਹਾਲਾਤਾਂ ਦੀ ਜਾਣਕਾਰੀ ਦਿੱਤੀ ਤੇ ਪਰਖ ਵੀ ਇੱਕ ਕੀਤੀ। ਪ੍ਰੋਫੈਸਰ ਸਤਬੀਰ ਸਿੰਘ ਹੋਰਾਂ, ਪ੍ਰਿੰਸੀਪਲ ਸਤਬੀਰ ਸਿੰਘ ਹੋਣਾ ਵੀ ਲਿਖਿਆ, ਉਹਨਾਂ ਨੇ ਵੀ ਲਿਖਿਆ, ਇੱਕ ਨੰਗੀ ਤਲਵਾਰ ਉਹਨਾਂ ਨੂੰ ਪੜਾ ਕਰਕੇ ਤੇ ਕਹਿਣ ਲੱਗੇ ਆਪਣੀ ਉਂਗਲ 'ਤੇ ਵਾਰ ਕਰੋ, ਜਵਾਨੀ ਚੜ੍ਹਨ ਵਾਲੀ ਹੈ, ਗੁਰੂ ਦਾ ਹੁਕਮ ਮੰਨਿਆ, ਉਂਗਲ ਅੱਗੇ ਰੱਖੀ, ਤਲਵਾਰ ਤਾਂ ਉਠਾ ਲਈ ਤੇ ਗੁਰੂ ਸਾਹਿਬ ਨੇ ਤਲਵਾਰ ਪਕੜ ਲਈ, ਠੀਕ ਹੈ, ਬਸ ਇਹ ਹਿੰਮਤ ਚਾਹੀਦੀ, ਹਿੰਮਤ ਵੇਖਣੀ ਸੀ, ਹੁਣ ਲੋੜ ਪੈ ਗਈ। ਜਦੋਂ ਸ਼ਾਂਤਮਈ ਢੰਗ ਨਾਲ ਬਾਦਸ਼ਾਹ ਦਾ ਮਨ ਨਾ ਬਦਲਿਆ, ਉਸਨੂੰ ਗੁਰਮਤੀ ਬਾਤ ਨਾ ਸਮਝ ਆਈ ਤੇ ਅਗਲਾ ਢੰਗ ਤਰੀਕਾ ਸਾਨੂੰ ਤਲਵਾਰ ਚੁੱਕਣੀ ਪੈਣੀ ਆ, ਤੁਸੀਂ ਤਲਵਾਰ ਨੂੰ ਧਾਰਨ ਕਰਨਾ ਹੈ, ਜੇ ਸਾਨੂੰ ਸੰਘਰਸ਼ ਵਿੱਢਣਾ ਪਏ ਤੇ ਵਿੱਢਣਾ ਹੈ। ਗੁਰੂ ਅਰਜਨ ਦੇਵ ਮਹਾਰਾਜ ਤੁਸੀਂ ਦੇ ਦੇ ਕੇ ਲਾਹੌਰ ਵਿੱਚ ਸ਼ਹੀਦ ਕਰ ਦਿੱਤਾ, ਸਮੁੱਚਾ ਸਿੱਖ ਜਗਤ ਕੀ, ਹਿੰਦੂ ਜਗਤ ਕੀ, ਮੁਸਲਮਾਨ ਪਿਆਰੇ ਕੀ, ਸਭ ਨੇ ਬੜਾ ਸੋਗ ਮਨਾਇਆ ਹੈ, ਕੁਝ ਲੋਕਾਂ ਕੱਟੜਵਾਦਾਂ ਨੂੰ ਛੱਡ ਕੇ। ਹੱਦ ਹੋ ਗਈ, ਇੰਨੀ ਮਹਾਨ ਸ਼ਖਸੀਅਤ, ਸੱਚ ਦੀ ਗੱਲ ਕਰਨ ਵਾਲੀ, ਧਰਮ ਦੀ ਗੱਲ ਕਰਨ ਵਾਲੀ, ਮਨੁੱਖਤਾ ਨੂੰ ਜੋੜਨ ਵਾਲੀ, ਮਨੁੱਖਤਾ ਦੇ ਭਲੇ ਦੇ ਖਾਤਰ
ਲੋਕਾਂ ਨੂੰ ਜਾਗਰੂਕ ਕਰਦੀ ਹੈ, ਉਹਨੂੰ ਕਿਵੇਂ ਕਿਵੇਂ ਸ਼ਹੀਦ ਕੀਤਾ ਗਿਆ, ਕੋਈ ਚੰਗੀ ਗੱਲ ਥੋੜ੍ਹਾ। ਖੈਰ, ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹਾਦਤ ਲੈਣ ਤੋਂ ਪਹਿਲਾਂ ਜਿਹੜੇ ਉਹਨਾਂ ਨਾਲ ਸਿੱਖ ਗਏ ਸਨ, ਉਹਨਾਂ ਹੱਥ ਸਮੱਗਰੀ ਭੇਜੀ ਹੈ ਗੁਰਗੱਦੀ ਦੀ। ਅੰਮ੍ਰਿਤਸਰ ਸਾਹਿਬ ਪਹੁੰਚੇ ਨੇ ਬਾਬਾ ਬੁੱਢਾ ਜੀ, ਭਾਈ ਪ੍ਰਾਣਾ ਜੀ, ਭਾਈ ਪਰਾਗਾ ਜੀ, ਇਹਨਾਂ ਆ ਕੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ, ਹਰਗੋਬਿੰਦ ਸਾਹਿਬ ਮਹਾਰਾਜ ਨੂੰ ਲਾਹੌਰ ਦਾ ਸਾਕਾ ਵੀ ਸਾਰਾ ਦੱਸਿਆ ਕਿਵੇਂ ਕਿਵੇਂ ਹੋਇਆ, ਤੇ ਤਖ਼ਤ ਤੇ ਬਿਰਾਜਮਾਨ ਕਰਨ ਲੱਗੇ ਨੇ, ਤਿਲਕ ਦੇਣ ਲੱਗੇ ਨੇ ਗੁਰਗੱਦੀ ਦਾ। ਤੇ ਗੁਰੂ ਸਾਹਿਬਾਨ ਨੇ ਕਿਹਾ ਹੁਣ ਤਲਵਾਰਾਂ ਦੀ ਲੋੜ ਹੈ। ਬਾਬਾ ਬੁੱਢਾ ਜੀ ਨੇ ਮੀਰੀ ਤੇ ਪੀਰ ਦੀਆਂ ਦੋ ਤਲਵਾਰਾਂ ਸੱਚੇ ਪਾਤਸ਼ਾਹ ਮਹਾਰ ਗੁਰਗੱਦੀ ਤੇ ਸਵਾਇਮਾਨ ਹੋਣ ਲੱਗਿਆਂ ਪਹਿਨਾ ਦਿੱਤੀਆਂ, ਇੱਕ ਅਜਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। ਕਿਉਂਕਿ ਸਿੱਖ ਧਰਮ ਅਨੁਸਾਰ ਰੀਤੀ ਜਿਹੜੀ ਹੈ, ਰਾਜਨੀਤੀ ਤੇ ਧਰਮ, ਕੌਮੀਅਤ ਧਰਮ ਦੋਵੇਂ ਨਾਲ ਨਾਲ ਚੱਲਦੇ ਨੇ। ਗੁਰੂ ਸਾਹਿਬਾਨ ਨੇ ਤਖ਼ਤ ਤੇ ਸਵਾਇਮਾਨ ਹੋਣ ਲੱਗਿਆਂ, ਜਦੋਂ ਗੁਰਗੱਦੀ ਤੇ ਸਵਾਇਮਾਨ ਹੋਏ ਨੇ, ਤੇ ਉਦੋਂ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਰਚਨਾ ਪ੍ਰੰਭ ਕਰ ਦਿੱਤੀ। ਤੇ ਉਸ ਥੜੇ ਨੂੰ ਜੋ ਭਾਈ ਗੁਰਦਾਸ ਤੇ ਬਾਬਾ ਬੁੱਢਾ ਜੀ ਨੂੰ ਬਣਾਉਣ ਦਾ ਹੁਕਮ ਹੋਇਆ, ਕਿਸੇ ਰਾਜ ਨਾਲ ਹੱਥ ਲਗਾਇਓ, ਬੁੱਢੇ ਔਰ ਗੁਰਦਾਸ ਬਣਾਇਓ। ਪਹਿਲਾਂ ਥੜਾ ਰੂਪ ਸੀ, ਉੱਥੇ ਦੀਵਾਨ ਸਜਿਆ। ਗੁਰੂ ਸਾਹਿਬਾਨ ਨੇ ਸਜੇ ਹੋਏ ਦੀਵਾਨ ਵਿੱਚ, ਜਿੱਥੇ ਭੈ ਪੀਤ ਹੋਈ ਸਾਡੀ ਸਿੱਖ ਧਰਮ ਤੋਂ ਮੰਨਣ ਵਾਲੇ, ਗੁਰੂ ਅਰਜਨ ਜੀ ਤੇ ਭਰੋਸਾ ਕਰਨ ਵਾਲੇ ਜਿੰਨੇ ਵੀ ਸਨ, ਉਹਨਾਂ ਨੂੰ ਧੀਰਜ ਦਿੱਤੀ

ਗੁਰੂ ਕੀ ਹਜ਼ੂਰੀ ਢਾਡੀ ਵਾਰਾਂ ਗਾਉਣ ਲੱਗ ਪਏ, ਕਿਉਂਕਿ ਬੀਰ ਅਸਲੀ ਗੱਲ ਢਾਡੀ ਵਾਰਾਂ ਕਹਿ ਸਕਦੇ ਨੇ, ਢਾਡੀ ਜਥੇ ਹੀ ਕਹਿ ਸਕਦੇ ਨੇ। ਨੱਥਾ ਮੱਲ ਤੇ ਅਬਦੁੱਲਾ ਨੇ ਗੁਰੂ ਕੀ ਹਜ਼ੂਰੀ ਢਾਡੀ ਵਾਰਾਂ ਕਹੀਆਂ, ਦੋ ਤਲਵਾਰੀ ਵੱਧੀਆਂ, ਇੱਕ ਮੀਰ ਦੀ ਇੱਕ ਪੀਰ ਦੀ, ਤੇ ਅਖੀਰ ਚ ਜਾ ਕੇ ਸਮੇਂ ਦੀ ਹੁਕੂਮਤ ਦਾ ਮਾਲਕ ਜਿਹੜਾ ਸੀ, ਪੱਗ ਤੇਰੀ, ਸੱਚੇ ਪਾਤਸ਼ਾਹ ਦੀ ਪੱਗ ਵੱਲ ਨੂੰ ਇਸ਼ਾਰਾ ਕਰ ਲਗੇ, ਪੱਗ ਤੇਰੀ ਕੀ ਜਹਾਂਗੀਰ ਦੀ, ਉਹ ਤੇਰੀ ਪੱਗ ਸਾਹਮਣੇ ਜਹਾਂਗੀਰ ਦੀ ਪੱਗ ਕੀ ਰੋਲ ਕੇ ਰੱਖਤੀ। ਬਸ ਐਸੀ ਬਿਰਤੀ ਪੈਦਾ ਹੋਈ, ਇੱਕ ਇੱਕ ਪਿੰਡ ਸੁਰ ਸੰਗਰ ਕੇ ਪਿੰਡ ਵਿੱਚੋਂ ਚਾਲੀ ਚਾਲੀ ਸੂਰਮੇ ਆ ਕੇ ਗੁਰੂ ਪਾਤਸ਼ਾਹ ਹਜ਼ੂਰੀ ਚ ਨਮਸਤਕ ਹੋ ਗਏ, ਕਹਿਣ ਲੱਗੇ ਸੱਚੇ ਪਾਤਸ਼ਾਹ ਇਹ ਸਾਡਾ ਤਨ ਹਾਜ਼ਰ ਹੈ। ਤੇ ਗੁਰੂ ਸਾਹਿਬ ਦਾ ਸਵਾਲ ਸੀ, ਭਾਈ ਕੀ ਚਾਹੀਦਾ, ਕੀ ਲਓਗੇ ਮੇਰੇ ਕੋਲੋਂ। ਹੁਣ ਯਾਦ ਰੱਖਣ ਵਾਲੀ ਬਾਤ ਹੈ, ਕਹਿਣ ਲੱਗੇ ਸ਼ਹਿਨਸ਼ਾਹ ਜਦੋਂ ਕੌਮ ਤੇ ਬਿਪਤਾ ਆਵੇ ਉਦੋਂ ਸਿੱਖ ਦੀ ਕੋਈ ਮੰਗ ਨਹੀਂ ਹੁੰਦੀ, ਛੇ ਮਹੀਨੇ ਬਾਅਦ ਇੱਕ ਕੁੜਤਾ ਦੇ ਦਿਓ ਤੇ ਦੋ ਵਕਤ ਦਾ ਪ੍ਰਸ਼ਾਦਾ ਰੁੱਖਾ ਸੁੱਖਾ ਜਿਹੋ ਜਿਹਾ ਹੋਵੇ ਸਾਨੂੰ, ਬਸ ਜਿੱਥੇ ਸੇਵਾ ਹੋਵੇ ਸਾਡੇ ਹੁਕਮ ਲਾ ਦੇਣਾ, ਅਸੀਂ ਨਾਲ ਤੁਹਾਡੀ ਕਿਰਪਾ ਨਾਲ ਸੇਵਾ ਕਰਾਂ। ਇੱਕ ਲਹਿਰ ਚੱਲ ਪਈ, ਜਦੋਂ ਵੇਖਿਆ ਹਕੂਮਤ ਨੇ ਉਹ ਤਾਂ ਜਹਾਂਗੀਰ ਚੜ੍ਹਾਈ ਕਰ ਗਿਆ, ਸ਼ਾਹਜਹਾਂ ਜਹਾਂਗੀਰ ਨੇ ਸੱਚੇ ਪਾਤਸ਼ਾਹ ਨੂੰ ਬਹਾਨੇ ਬੰਨਣਾ, ਕੈਦ ਵੀ ਕੀਤਾ, ਦੀਵਾਲੀ ਤੇ ਇਸ ਬਾਰੇ ਕਾਫੀ ਕੁਛ ਸੁਣਦੇ ਹੁੰਦੇ ਹਾਂ। ਔਰ ਸਮਾਂ ਆਇਆ ਜਦੋਂ ਇਹ ਘੋਖ ਪੜਤਾਲ ਕੀਤੀ ਗਈ ਕਿ ਗੁਰੂ ਅਰਜਨ ਦੇਵ ਨੂੰ ਸ਼ਹੀਦ ਕਿਵੇਂ ਕੀਤਾ ਗਿਆ, ਕਿਉਂ ਕੀਤਾ ਗਿਆ, ਕਿੰਨੇ ਕਰਵਾਇਆ ਹੈ, ਤੇ ਉਹਦੇ ਪਿੱਛੇ ਲੱਭਿਆ ਸੀ ਚੰਦੂ। ਚੰਦੂ ਨੂੰ ਸੱਚੇ ਪਾਤਸ਼ਾਹ ਦੇ ਗੁਰਸਿੱਖਾਂ ਨੇ ਨੱਕ ਵਿੱਚ ਨਕੇਲ ਪਾ ਕੇ ਤੇ ਲਾਹੌਰ ਲੈ ਆਂਦਾ, ਜਿੱਥੇ ਲੋਕਾਂ ਨੇ ਮਾਰ ਮਾਰ ਕੇ ਉਹਨੂੰ ਨਾਸ ਕਰਤਾ ਜਹਾਂਗੀਰ ਨਾਲ ਗੁਰੂ ਪਾਤਸ਼ਾਹ ਦੀ ਜਿਹੜੀ ਸੁਲਾ ਸਫਾਈ ਹੋਈ, ਹਮ ਰਕਾਬ ਵੀ ਹੋਏ, ਇਕੱਠੇ ਤੰਬੂ ਵੀ ਲੱਗੇ, ਇਕੱਠਿਆਂ ਸ਼ਿਕਾਰ ਵੀ ਖੇਡਿਆ। ਉਹ ਬਾਤ ਤਾਂ ਹੀ ਚੱਲਦੀ ਹੈ ਨਾ ਜਦੋਂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ, ਅੱਛਾ ਗੈਰ ਕਰੇ ਗੁਰੂ ਕੇ ਸਿੱਖ ਦੀ ਅਵਸਥਾ ਕੀ, ਇੱਥੇ ਮੈਂ ਕਰਨ ਲੱਗਾ, ਗਰੀਬ ਸਿੱਖ ਦੀ, ਅਮੀਰ ਦੀ ਤੇ ਹੈ ਹੀ, ਕੋਈ ਗਰੀਬ ਸਿੱਖ ਨੂੰ ਪਤਾ ਲੱਗਾ ਬੜੇ ਚਿਰ ਤੋਂ ਲੋਚਦਾ ਸੀ ਮੈਂ ਗੁਰੂ ਕੇ ਦਰਸ਼ਨ ਕਰਨੇ ਨੇ, ਸੁਣਿਆ ਹਰਗੋਬਿੰਦ ਸਾਹਿਬ ਮਹਾਰਾਜ ਇਸ ਇਲਾਕੇ ਵਿੱਚ ਆਏ ਨੇ, ਬੜੀ ਰੀਝ ਨਾਲ ਉਹਨੇ ਨਾ ਇੱਕ ਟਕਾ ਕਈ ਚਿਰ ਦਾ ਆਪਣੇ ਪੱਲੇ ਦਾ ਵੱਧਾ ਹੋਇਆ ਸੀ, ਮੈਂ ਗੁਰੂ ਪਾਤਸ਼ਾਹ ਜੀ ਦਰਸ਼ਨ ਹੋਏ, ਇਹ ਟਕਾ ਚਾੜਨਾ, ਗਰੀਬ ਦੀ ਕਿੰਨੀ ਕੁ ਖੁਦ ਕੋਈ ਜਾਇਦਾਦ ਹੁੰਦੀ, ਫਿਰ ਘਾਹ ਹੀ ਸੀ ਕਦੀ ਤੁਪ ਟਪੜੀ ਤੇ ਰੰਬੀ, ਦੋ ਹੀ ਜਾਇਦਾਦ ਉਹਦੇ ਕੋਲ। ਉਹਨੂੰ ਪਤਾ ਲੱਗਾ ਗੁਰੂ ਸਾਹਿਬਾਂ ਦਾ ਤੰਬੂ ਲੱਗਾ, ਫਲਾਣੇ ਥਾਂ ਫੌਜਾਂ ਆਈਆਂ ਨੇ, ਤੇ ਨਾਲ ਦਾ ਤੰਬੂ ਜਹਾਂਗੀਰ ਦਾ ਸੀ, ਬਿਲਕੁਲ ਇੱਕੋ ਜਿਹੇ, ਉੱਥੇ ਵੀ ਛਪਾਈ ਖੜੇ, ਉੱਥੇ ਵੀ ਛਪਾਈ ਖੜੇ, ਉੱਥੇ ਵੀ ਰੌਣਕ, ਉੱਥੇ ਵੀ ਰੌਣਕ। ਉਹ ਪਹਿਲਾਂ ਉੱਧਰ ਚਲੇ ਗਿਆ, ਉਹਨੂੰ ਪਤਾ ਲੱਗਾ ਵੀ ਇਹੀ ਹੋਣਾ ਹੈ। ਜਹਾਂਗੀਰ ਦੇ ਤੰਬੂ ਦੇ ਬਾਹਰ ਉਹਨੇ ਆਪਣੀ ਪੰਡ ਲਾ ਕੇ ਰੱਖਤੀ ਤੇ ਟਕਾ ਖੋਲਦਾ ਖੋਲਦਾ ਖੋਲਦਾ ਟਕਾ, ਤੇ ਬਾਦਸ਼ਾਹ ਜਹਾਂਗੀਰ ਦੇ ਕੋਲ ਚਲਾ ਗਿਆ, ਥੱਲੇ ਟਕਾ ਰੱਖ ਕੇ ਮੱਥਾ ਟੇਕ ਕੇ ਅਰਦਾਸ ਬੇਨਤੀ ਕਰਨ ਲੱਗਾ, ਹੇ ਸੱਚੇ ਪਾਤਸ਼ਾਹ ਮੇਰਾ ਜਨਮ ਮਰਨ ਮਿਟਾ ਦੇ, ਸੱਚੇ ਪਾਤਸ਼ਾਹ ਗੁਰਸਿੱਖਾਂ ਵਾਲੀ ਅਰਦਾਸ ਚੜੀ। ਤੇ ਜਹਾਂਗੀਰ ਮੁਸਕਰਾਇਆ, ਕਹਿਣ ਲੱਗਾ ਇਹਨੂੰ ਭੁਲੇਖਾ ਲੱਗ ਗਿਆ, ਇਹ ਚੀਜ਼ਾਂ ਦੇ ਮੇਰੇ ਕੋਲ ਹੈ ਹੀ ਨਹੀਂ। ਇਹਨੇ ਉਸ ਟੈਂਟ ਵਿੱਚ ਹਰਗੋਬਿੰਦ ਸਾਹਿਬ ਮਹਾਰਾਜ ਦੇ ਤੰਬੂ ਵਿੱਚ ਉਹਨਾਂ ਨਾਲ ਜਾ ਕੇ ਗੱਲਬਾਤ ਕਰਨੀ, ਅਰਦਾਸ ਕਰਨੀ ਸੀ, ਕਹਿਣ ਲੱਗੇ ਜਾ ਤੂੰ ਉੱਥੇ ਜਾ, ਤੇਰਾ ਉੱਥੇ ਗੁਰੂ ਬੈਠਾ, ਮੈਂ ਇਹ ਚੀਜ਼ਾਂ ਨਹੀਂ, ਹਾਂ ਮੇਰੇ ਕੋਲ ਸੰਸਾਰੀ ਵਸਤਾਂ ਕੋਲ ਲੈਣੀਆਂ, ਉਹ ਗੱਲ ਕਰ ਮੈਂ ਦਿੰਦਾ। ਕਹਿਣ ਲੱਗਾ ਨਹੀਂ ਮੈਨੂੰ ਸੰਸਾਰੀ ਨਹੀਂ, ਮੈਨੂੰ ਨਿਰੰਕਾਰੀ ਵਰਤਾ ਚਾਹੀਦੀਆਂ ਨੇ। ਮੁੜਿਆ ਮਨ ਵਿੱਚ ਬੜਾ ਪਛਤਾਵਾ ਹੱਦ ਹੋ ਗਈ, ਮੈਂ ਇੱਕ ਸੰਸਾਰੀ ਬਾਦਸ਼ਾਹ ਕੇ ਮੱਥਾ ਟੇਕ ਲਿਆ, ਮੇਰੇ ਮੰਦੇ ਭਾਗ ਹੱਦ ਹੋ ਗਈ, ਮੇਰੇ ਕੋਲ ਵੱਡਾ ਗੁਨਾਹ ਹੋ ਗਿਆ, ਉਹਨੇ ਉਹ ਟਕਾ ਚੁੱਕ ਲਿਆ, ਜੁਰਤ ਦੀ ਬਾਤ ਜਿਹੜੀ ਹੈ। ਉਹਨੂੰ ਰੋਕਿਆ ਗਿਆ ਵੀ ਚਲੋ ਤੂੰ ਚਲਾ ਜਾ, ਤੈਨੂੰ ਹੋਰ ਦੇ ਦੇਣੇ, ਟਕਾ ਨਾ ਚੁੱਕੇ ਤੇ ਸਾਡੀ ਤੁਹੀਨ ਹੈ, ਬਾਦਸ਼ਾਹ ਗਿਰਾ ਕੇ ਟਕਾ ਚੁੱਕਣਾ ਬਾਦਸ਼ਾਹ ਦੀ ਤੁਹੀਨ ਹੈ, ਇਹਨੂੰ ਹੋਰ ਦੇ ਦਿਓ। ਕਹਿਣ ਲੱਗਾ ਨਾ, ਮੈਂ ਆਪਣੇ ਗੁਰੂ ਦੀ ਜਿਹੜੀ ਚੀਜ਼ ਲੈ ਕੇ ਆ, ਗੁਰੂ ਤੀ ਕੀ ਪਹੁੰਚਾਉਣੀ ਹੈ, ਮੈਂ ਤੇ ਇਹੀ ਲੈ ਕੇ ਜਾਵਾਂ। ਉਹ ਗੁਰਸਿੱਖਾਂ ਜੇ ਗੁਰੂ ਦੇ ਭੁਲੇਖੇ ਵਿੱਚ ਕਿਸੇ ਹੋਰ ਦੇਹ ਧਾਰੀ ਦੇ ਤੇ ਕਿਸੇ ਹੋਰ ਪਖੰਡੀ ਸਾਹ ਤੇ ਜਾ ਕੇ ਰੱਖ ਬੈਠਾ ਹੈ ਗੁਰੂ ਸਮਝ ਕੇ, ਕੀ ਤੇਰੇ ਵਿੱਚ ਜੁਰਤ ਹੈ ਕਿ ਉੱਥੋਂ ਚੁੱਕ ਲਵੇ ਜਦੋਂ ਪਤਾ ਲੱਗੇ। ਜਿਹੜੇ ਚੱਲਦੇ ਸਾਡੇ ਇਸ ਭੁਲੇਖੇ ਤੇ ਚੱਲੀ ਜਾਂਦੇ ਨੇ, ਸਿੱਖ ਉਹਨਾਂ ਸੁਚੇਤ ਨਹੀਂ, ਉਦੋਂ ਸੁਚੇਤ ਹੋ ਗਿਆ ਸੀ। ਖੈਰ ਗੁਰੂ ਕੀ ਹਜ਼ੂਰੀ ਵੱਲ ਨੂੰ ਉਹਨੇ ਟਕਾ ਚੁੱਕਿਆ, ਪੰਡ

ਚੁੱਕੀ ਗੁਰੂ ਕੇ ਘੋੜਿਆਂ ਨੂੰ ਜਾ ਕੇ ਘਾਹ ਪਾਇਆ, ਇੰਨਾ ਖੁਸ਼ ਗੁਰੂ ਸੱਚੇ ਪਾਤਸ਼ਾਹ ਲੈਣ ਆ ਗਏ। ਵਾਹ ਸਿੱਖਾ, ਬੜੇ ਚਿਰ ਦਾ ਤੈਨੂੰ ਉਡੀਕਦਾ ਸੀ। ਗੱਲ ਕਰੇ ਗੁਰੂ ਹਮੇਸ਼ਾ ਸਿੱਖ ਨੂੰ ਉਡੀਕਦਾ ਹੈ, ਸਦਾ ਹੀ ਚਰਨ ਸਰਨ ਗੁਰ ਏਕ ਚੇਟਾ ਪੈਣਾ ਜਾਏ ਸਤਿਗੁਰੂ ਕੋਟ ਪੈਣਾ ਗਏ ਤੇ। ਖੈਰ ਆਪਾਂ ਇਸ ਪਾਸੇ ਹੁਣ ਗੁਰੂ ਪਾਤਸ਼ਾਹ ਰਹਿਮ ਕਰਨ, ਉਸ ਮਹਾਨ ਸਤਿਗੁਰ ਨੂੰ ਕੋਟਾਨ ਕੋਟ ਸੀਸ ਝੁਕਾਈਏ, ਅਸੀਸਾਂ ਦੇ ਪਾਤਰ ਬਣੀਏ, ਐਸੇ ਗੁਰ ਕੋ ਬਲ ਬਲ ਜਾਈਏ। ਲੰਮੇਰਾ ਇਤਿਹਾਸ ਹੈ, ਫਿਰ ਕਿਤੇ ਕਰਾਂਗੇ। ਉਸ ਗੁਰ ਸੱਚੇ ਪਾਤਸ਼ਾਹ ਨੂੰ ਅੱਜ ਦੇ ਦਿਹਾੜੇ ਸ੍ਰੀ ਅੰਮ੍ਰਿਤਸਰ ਦੀ ਪਾਵਨ ਧਰਤੇ ਗੁਰਗੱਦੀ ਤੇ ਸਵਾਇਮਨ ਕੀਤਾ ਸੀ, ਜਿਹਨਾਂ ਇੱਕ ਇਨਕਲਾਬ ਜਿਹੜਾ ਹੈ ਉਹ ਸ਼ੁਰੂ ਕੀਤਾ। ਗੁਰੂ ਪਾਤਸ਼ਾਹ ਕਿਰਪਾ ਕਰਨ, ਆਪ ਸਭ ਨੂੰ ਬਹੁਤ ਬਹੁਤ ਵਧਾਈ ਹੈ। ਅੱਜ ਦਾ ਇਹ ਪਾਵਨ ਸ਼ਬਦ ਜਿਹੜਾ ਭਗਤ ਕਬੀਰ ਜੀ ਨੇ ਉਚਾਰਨ ਕੀਤਾ ਹੋਇਆ 1102 ਤੇ 3 ਅੰਕ ਤੇ, ਇਹਦੇ ਵਿੱਚ ਵੀ ਜੇ ਧਰਮ ਵਿੱਚ ਚੱਲ ਰਹੀਆਂ ਗਲਤ ਪਰੰਪਰਾਵਾਂ ਉਹਨਾਂ ਪ੍ਰਤੀ ਬਗਾਵਤ ਦੀ ਬਾਤ ਹੈ, ਬੜੀ ਜੁਰਤ ਦੀ ਬਾਤ ਸੀ ਕਿ ਬਾਹਮਣ ਦੇ ਪੰਡਤ ਦੇ ਗੜ੍ਹ ਦੇ ਵਿੱਚ ਬਾਬਾ ਅਰਦਾਸ ਜੀ ਪੈਦਾ ਹੋਏ, ਬਾਬਾ ਨਾਮਦੇਵ ਪੈਦਾ ਹੋਏ, ਭਗਤ ਕਬੀਰ ਜੀ ਪੈਦਾ ਹੋਏ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਹਨਾਂ ਦੀ ਇਸ ਜੁਰਤ ਨੂੰ ਨਮਸਕਾਰ ਕਰਕੇ ਤੁਰਕੀ ਬਾਣੀ ਵਿੱਚ ਨਾਲ ਬਿਠਾ ਲਿਆ, ਕਿਉਂਕਿ ਗੁਰੂ ਨਾਨਕ ਨੂੰ ਬਾਗੀ ਬੜੇ ਚੰਗੇ ਲੱਗਦੇ। ਜਿਹੜੇ ਸੱਚ ਦੀ ਗੱਲ ਮੂੰਹ ਤੇ ਕਹਿ ਸਕਦੇ ਹੋਣ, ਜਿਹੜੇ ਨਿਰੰਕਾਰ ਨਾਲ ਜੋੜ ਸਕਦੇ ਹੋਣ, ਜਿਹੜੇ ਬ੍ਰਾਹਮਣ ਦੇ ਬਣਾਏ ਹੋਏ ਕਰਮਕਾਂਡ ਵਿੱਚੋਂ ਨਿਕਲ ਸਕਦੇ ਹੋਣ, ਜਿਹਨਾਂ ਲੋਕਾਂ ਨੂੰ ਜਗਾਉਣ ਦਾ ਯਤਨ ਕੀਤਾ, ਉਹਨਾਂ ਵਿੱਚੋਂ ਭਗਤ ਕਬੀਰ ਜੀ ਨੇ ਮਹਾਨ ਸੂਰਮੇ ਹੋਏ ਨੇ। ਤੇ ਇੱਥੇ ਰਹਾਉ ਦਾ ਬੰਦ ਪਹਿਲਾ ਪੰਕਤੀ ਹੈ, ਪੜਿਆ ਹੇ ਬ੍ਰਹਮ ਹੇ ਪੰਡਤ, ਜਿਹੜਾ ਆਪਣਾ ਵਿਦਵਾਨ ਮੰਨਦਾ ਸੀ, ਕਵਣ ਕੁਮਤ ਤੁਮ ਲਾਗੇ, ਕਿਹੜੀ ਭੈੜੀ ਮਤ ਵਿੱਚ ਤੁਸੀਂ ਲੱਗ ਗਏ ਹੋ, ਬੁੱਢ ਹੋ ਗਏ ਪਰਿਵਾਰ ਸਕਲ ਸਿਉਂ, ਰਾਮ ਨ ਜਪੋ ਅਭਾਗੇ। ਅਸਲ ਮਕਸਦ ਜ਼ਿੰਦਗੀ ਦਾ, ਇਸ ਜੀਵਨ ਦਾ, ਮਨੁੱਖਾ ਦੇਹੀ ਦਾ, ਨਿਰੰਕਾਰ ਨਾਲ ਅਭੇਦਤਾ ਹੈ, ਪ੍ਰਭੂ ਦੇ ਨਾਮ ਨਾਲ ਸਾਂਝ ਪਾਉਣੀ ਹੈ, ਗੁਣਾਂ ਨਾਲ ਸਾਂਝ ਪਾਉਣੀ ਹੈ, ਸੱਚ ਨਾਲ ਸਾਂਝ ਪਾਉਣੀ ਹੈ, ਮਨੁੱਖਤਾ ਨਾਲ ਪਿਆਰ ਕਰਨਾ, ਕਾਇਨਾਤ ਨਾਲ ਪਿਆਰ ਕਰਨਾ, ਸਮੁੱਚੀ ਜਿਹੜੀ ਸ੍ਰਿਸ਼ਟੀ ਹੈ ਇਹਦੇ ਹਰ ਜੀਵ ਨਾਲ ਪਿਆਰ ਕਰਨਾ, ਇਹਦੇ ਵਿੱਚੋਂ ਨਿਰੰਕਾਰ ਨੂੰ ਸਮਝਣਾ, ਇਹ ਹੈ ਅਸਲ ਧਰਮ। ਅਤੇ ਤੁਸੀਂ ਕੀ ਕਰਦੇ ਹਾਂ, ਕਰਮ ਕਾਂਡ, ਆਹ ਤਾਰਾ ਚੜ ਗਿਆ, ਡੁੱਬ ਗਿਆ, ਚੰਗੇ ਦਿਨ ਆ ਮਾੜੇ ਦਿਨ, ਇਹ ਤੀਰਥ ਜਾਓਗੇ ਆਹ ਮਿਲ ਜਾਏਗਾ, ਉਸ ਤੀਰਥ ਜਾਓਗੇ ਆਹ ਮਿਲ ਜਾਏਗਾ, ਇੰਨੇ ਵਜੇ ਇਸ ਪੰਡਤ ਨੂੰ ਜਾ ਕੇ ਆਹ ਦਾਨ ਦਓਗੇ ਤੇ ਉਹਦੇ ਵਾਸਤੇ ਆਹ ਪ੍ਰਾਪਤੀ ਹੋਏਗੀ। ਜਿੰਨੇ ਕੁ ਪਖੰਡ ਨੇ, ਜਿੰਨੀਆਂ ਕੁ ਕੁੰਡਲੀਆਂ ਵੇਚਦੇ ਨੇ, ਕਿਹੜਾ ਵਾਰ ਚੰਗਾ ਹੈ, ਕਿਹੜਾ ਵਾਰ ਮਾੜਾ ਹੈ, ਕਿਹੜੀ ਘੜੀ ਚੰਗੀ ਹੈ, ਐਸਾ ਉਲਝਾਇਆ ਇੰਨੇ ਮਨੁੱਖਤਾ ਨੂੰ, ਇਹ ਊਚ ਹੈ, ਇਹ ਨੀਚ ਹੈ, ਇਹਦੇ ਇਹਦਾ ਪਰਛਾਵਾਂ ਪੈ ਗਿਆ ਤੇ ਆਹ ਹੋ ਜਾਏਗਾ। ਇੰਨਾ ਕੁ ਮਨੁੱਖ ਨੂੰ ਡਰਾ ਦਿੱਤਾ ਵੀ ਉਹ ਡਰਿਆ ਹੋਇਆ ਪੰਡਿਤ ਕੋਲ ਜਾਂਦਾ, ਪੰਡਿਤ ਜੀ ਹੁਣ ਮੈਂ ਵਿਆਹ ਰੱਖਣਾ, ਮੈਨੂੰ ਦਿਨ ਦੱਸੋ, ਫਿਰ ਉੱਚੇ ਨੇ ਵੀ ਦਿਨ ਦੱਸਦਾ, ਜਿੱਦਣ ਆਪ ਵਿਹਲਾ ਹੋਵੇ ਉਦਣ ਦੇ ਦੇਣਾ, ਪੁਰਾਣੀ ਤਰੀਕ ਨੂੰ ਕਰਾਂਗੇ। ਖੈਰ ਇੱਥੇ ਭਗਤ ਕਬੀਰ ਜੀ ਗੱਲ ਕਰਦੇ ਨੇ ਕਿਹੜੀ ਕਮਤ ਤੂੰ ਲੈ ਕੇ ਬਹਿ ਗਿਆ, ਸੱਚੇ ਨਾਮ ਦੀ ਗੱਲ ਕਰਨੀ ਸੀ, ਮਨੁੱਖਤਾ ਨੂੰ ਇੱਕ ਮਿੱਕ ਕਰਨਾ ਸੀ, ਤੂੰ ਵੰਡੀਆਂ ਪਾਉਣੀਆਂ ਸ਼ੁਰੂ ਕਰਤੀਆਂ, ਕਿਹੜੀ ਕਮਤ ਲੈ ਕੇ ਬਹਿ ਗਿਆ, ਭੈੜੀ ਮਤ ਦਾ ਤੂੰ ਸ਼ਿਕਾਰ ਹੋ ਗਿਆ। ਤੇ ਪੰਡਿਤ ਨੂੰ ਇਹ ਗੱਲ ਕਹਿ ਦੇਣੀ ਛੋਟੀ ਬਾਤ ਨਹੀਂ ਸੀ, ਆਪਣੇ ਬੜਾ ਵਿਦਵਾਨ ਮੰਨਦੇ ਸਨ, ਗੜ੍ਹ ਸੀ ਪੰਡਿਤਾਂ ਦੇ ਸ਼ਹਿਰ, ਕਹਿਣਗੇ ਬੁੱਢ ਹੋ ਗਏ ਪਰਿਵਾਰ ਸਕਲ ਸਿਉਂ, ਉਹ ਭਾਈ ਤੂੰ ਆਪ ਤੇ ਡੁੱਬਣਾ ਬ੍ਰਾਹਮਣ ਆ, ਜੇ ਜਮਾਤ ਵੀ ਗੱਲ ਵਾਲੀ ਗੱਲ, ਡੁੱਬੇਗਾ ਸਾਰਿਆਂ ਨੂੰ, ਜਿਹੜੇ ਜਿਨ੍ਹਾਂ ਨੂੰ ਤੂੰ ਨਾਮ ਨਾਲ ਜੋੜਨਾ ਸੀ ਨਹੀਂ ਜੋੜ ਸਕਿਆ, ਉਹਨੂੰ ਕਰਮਕਾਂਡ ਵਿੱਚ ਪਾ ਦਿੱਤਾ, ਇਸ ਲਈ ਤੇਰਾ ਪਰਿਵਾਰ ਉਹ ਵੀ ਡੁੱਬਿਆ ਤੇ ਤੂੰ ਵੀ ਡੁੱਬਿਆ। ਵੇਦ ਪੁਰਾਣ ਪੜੇ ਕਾ ਕਿਆ ਗੁਣ, ਕਹਿਣ ਲੱਗੇ ਵੇਦ ਪੁਰਾਣ ਤੂੰ ਪੜ੍ਹਦਾ ਹੈ, ਆਪਣੇ ਨੂੰ ਕਹਿੰਦਾ ਬੜਾ ਵਿਦਵਾਨ ਹੈ, ਬੜੇ ਪੜ੍ਹੇ ਨੇ, ਤੇ ਉਹਦੇ ਵਿੱਚੋਂ ਤੈਨੂੰ ਕੋਈ ਕੰਮ ਦੀ ਬਾਤ ਨਹੀਂ ਦਿਸੀ, ਨਿਰੰਕਾਰ ਦੇ ਨਾ ਵੇਦਾਂ ਮੈਂ ਨਾਮ ਉੱਤਮ ਸੁਣੇ ਨਾ ਹੀ ਫਿਰੇ ਜੇ ਉਹ ਬਤਾ ਲਿਆ, ਉਹ ਚ ਰੱਬ ਦੇ ਨਾਮ ਦੀ ਗੱਲ ਕੀਤੀ ਹੈ, ਸ਼ੁਭ ਗੁਣਾਂ ਦੀ ਗੱਲ ਕੀਤੀ ਹੈ, ਏਕ ਪਿਤਾ ਦੀ ਗੱਲ ਕੀਤੀ ਹੈ, ਹੱਦ ਹੋ ਗਈ, ਤੂੰ ਨਵਾਂ ਇੱਕ ਮਨੁ ਸਿਮਰਤੀ ਬਣਾ ਕੇ ਬਹਿ ਗਏ ਤੇ ਉਹਦਾ ਸ਼ਿਕਾਰ ਹੋ ਗਿਆ, ਕਰਮ ਕਾਂਡ ਹੀ ਹੋ ਗਿਆ, ਇਹ ਤੇਰਾ ਜਿਹੜਾ ਪੜ੍ਹੀ ਫਿਰਦਾ ਨਾ ਕਿਸੇ ਕੰਮ ਨਹੀਂ, ਗ੍ਰੰਥਾਂ ਦੇ ਗ੍ਰੰਥ ਪੜ੍ਹ ਲੈ, ਯਾਦ ਕਰ ਲੈ, ਸਲੋਕ ਲੋਕਾਂ ਨੂੰ ਸੁਣਾਉਂਦਾ ਹੈ ਤੂੰ,
ਇਦਾਂ ਦੀ ਬਾਤ ਹੈ ਪ੍ਰਾਣ ਵੇਦ ਪ੍ਰਾਣ ਪੜੇ ਕਾ ਕਿਆ ਗੁਣ ਕਿਸ ਕੰਮ ਦਾ ਜੇ ਉਹ ਵਰਤੋਂ ਵਿੱਚ ਹੀ ਨਹੀਂ ਲਿਆਂਦਾ। ਖਰ ਚੰਦਨ ਜਸ ਭਾਰਾ ਇਹ ਇੱਦਾਂ ਆ ਜਿਵੇਂ ਖੋਤੇ ਤੇ ਚੰਦਨ ਲੱਦਿਆ ਹੋਵੇ ਉਹਦੇ ਕਿਸ ਕੰਮ ਉਹਦਾ ਸੁਗੰਧੀ ਨਾਲ ਕੀ ਸੰਬੰਧ ਉਹਦੇ ਜਦੋਂ ਹੋਏਗਾ ਲਿਟੇਗਾ ਨਾ ਇਸ ਕਰਕੇ ਤੇਰਾ ਇਹ ਲੱਦਿਆ ਹੋਇਆ ਕੰਮ ਨਹੀਂ ਆਇਆ ਤੇਰੇ ਤੂੰ ਇਹਨਾਂ ਦੀ ਆਪ ਵਰਤੋਂ ਕੀਤੀ ਪੜ੍ਹ ਲਿਆ ਚੇਤੇ ਕਰ ਲੈ ਸਾਡੇ ਵਿੱਚ ਵੀ ਬਾਣੀ ਕੰਠ ਕਰਨ ਵਾਲੇ ਬੜੇ ਨੇ ਪਰ ਜੀਵਨ ਵਿੱਚ ਬਾਣੀ ਹੈ ਕਿ ਨਹੀਂ ਹੈ ਬਾਣੀ ਅਨੁਸਾਰ ਚੱਲੇ ਕਿ ਨਹੀਂ ਚੱਲੇ ਅਸਲ ਬਾਤ ਇਹ ਹੈ ਅਮਲ ਤੁਹਾਡਾ ਕਿਹੋ ਜਿਹਾ ਹੈ ਤੁਹਾਡਾ ਅਮਲ ਸੰਸਾਰ ਲਈ ਹੈ ਸੰਸਾਰ ਪ੍ਰਤੀ ਤੁਹਾਡਾ ਕੀ ਨਜ਼ਰੀਆ ਹੈ ਕਈ ਵਾਰੀ ਜ਼ਿਆਦਾ ਪੜ੍ਹਨ ਵਾਲਾ ਸੰਸਾਰ ਨੂੰ ਨਫ਼ਰਤ ਕਰਨ ਲੱਗ ਪੈਂਦਾ ਵੀ ਮੈਂ ਇੰਨਾ ਪਾਠ ਕਰਦਾ ਇਹ ਕਿਹੜਾ ਜਿਹਾ ਆ ਗਿਆ ਗੁਰਦੁਆਰੇ ਇਹ ਤਾਂ ਕਦੀ ਪਾਠ ਹੀ ਨਹੀਂ ਕੀਤਾ ਉਹ ਤੂੰ ਕੀ ਲੈਣਾ ਇਹਨੂੰ ਗੁਣ ਵੇਖ ਕੇ ਝੈਗਾ ਅਤੇ ਉਹਦਾ ਸਾਂਝ ਪਾ ਲਾ ਆਪਣੇ ਆਪ ਦੀ ਕਿਉਂ ਪ੍ਰਦਰਸ਼ੀ ਵੀ ਆ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਇਹ ਪਾਵਨ ਬਚਨ ਚੇਤੇ ਰੱਖਣਾ ਹਰ ਇੱਕ ਨੂੰ ਚਾਹੀਦਾ ਖੈਰ ਕਹਿਣ ਲੱਗੇ ਇੱਦਾਂ ਆ ਵੀ ਤੂੰ ਧਰਮ ਗ੍ਰੰਥਾਂ ਦਾ ਭਾਰ ਸਿਰ ਤੇ ਚੁੱਕ ਲਿਆ ਆਪਣੇ ਮਨ ਵਿੱਚ ਪਾ ਲਿਆ ਉਹਨੂੰ ਅਮਲ ਵਿੱਚ ਨਹੀਂ ਲਿਆਂਦਾ ਖੋਤੇ ਦੇ ਚੰਦਨ ਲੱਦਣ ਵਾਲੀ ਬਾਤ ਹੋ ਗਈ ਰਾਮ ਨਾਮ ਕੀ ਗਤ ਨਹੀਂ ਜਾਨੀ ਕੈਸੇ ਉਤਰਸ ਪਾਰਾ ਤੂੰ ਨਿਰੰਕਾਰ ਦੇ ਨਾਮ ਦੀ ਗੱਲ ਤੇ ਇਹਦੇ ਵਿੱਚੋਂ ਜਿਹੜੀ ਕਰਨ ਵਾਲੀ ਉਹ ਤੇ ਤੂੰ ਲਈ ਨਾ ਨਾ ਤੂੰ ਨਾਮ ਜਪਿਆ ਨਾ ਕਿਸੇ ਨੂੰ ਜਪਾਇਆ ਕੈਸੇ ਉਤਰ ਸਪਾਰਾ ਪਾਰ ਕਿਵੇਂ ਲੰਘੇਗਾ ਤੂੰ ਡੁੱਬੇਗਾ ਤੇਰਾ ਪਰਿਵਾਰ ਵੀ ਡੁੱਬੇਗਾ ਤੇਰੇ ਮੰਨਣ ਵਾਲੇ ਵੀ ਡੁੱਬਣਗੇ ਕੁੰਡਲੀਆਂ ਮਿਲਾਉਂਦਾ ਦੋਵਾਂ ਧਿਰਾਂ ਦੀਆਂ ਕਈ ਚਿਰ ਲੱਗ ਜਾਂਦਾ ਕਿੰਨੀ ਕਿੰਨੀ ਉਹਦੀ ਭੇਟਾ ਲੈਂਦਾ ਤੇ ਜੇ ਚਾਰ ਦਿਨ ਹੁੰਦੇ ਤੇ ਤਲਾਕ ਹੋਇਆ ਹੁੰਦਾ ਹੱਦ ਹੋ ਗਈ ਤੇਰੇ ਕੁੰਡਲੀ ਮਿਲਾਉਣ ਦਾ ਮਤਲਬ ਕੀ ਰਹਿ ਗਿਆ ਗ੍ਰਹਿਣ ਲੱਗ ਗਿਆ ਜੀ ਆਹ ਬਾਤ ਮਤਲਬ ਬੜਾ ਹੀ ਕੁਝ ਇੰਨਾ ਕੁਝ ਕਰਤਾ ਵੀ ਅਸੀਂ ਗੁਲਾਮ ਹੋ ਗਏ ਡਰੇ ਗਏ ਡਰ ਡਰ ਕੇ ਜਦਕਿ ਬੰਦੇ ਨੂੰ ਦਲੇਰ ਕਰਨਾ ਸੀ ਅੰਦਰੋਂ ਸੁਚੇਤ ਕਰਨਾ ਸੀ ਭਾਈ ਤੂੰ ਪ੍ਰਮੁੱਖ ਹੈ ਤੂੰ ਰਾਮ ਕੀ ਅੰਸ ਹੈ ਖੈਰ ਜੀ ਵਧੋ ਸੋ ਧਰਮ ਕਰ ਥੱਪ ਕਹਿਣ ਲੱਗਾ ਤੂੰ ਐਸੇ ਭੁਲੇਖਾ ਪਾਤਾ ਲੋਕਾਂ ਨੂੰ ਐਸਾ ਭਰਮ ਪਾਤਾ ਧਰਮ ਦੇ ਨਾਂ ਤੇ ਕੁਰਬਾਨੀਆਂ ਕਰਨੀ ਸ਼ੁਰੂ ਕਰ ਤੂੰ ਅਸਮੇਤ ਜੱਗ ਕੀ ਗਊ ਮੇਧ ਜੱਗ ਕੀ ਮਨੁੱਖ ਦੀ ਨਰ ਦੀ ਬਲੀ ਦੇ ਬੜੇ ਤਰ੍ਹਾਂ ਦੀਆਂ ਬਲੀਆਂ ਦੇਣ ਲੱਗ ਪਿਆ ਤੇ ਜੇ ਲੋਕਾਂ ਦੀਆਂ ਬਲੀਆਂ ਦੇਣੀਆਂ ਜੇ ਇਹਨਾਂ ਨੂੰ ਵੱਧ ਕਰਨਾ ਹੀ ਜਿਹੜਾ ਭਲਾ ਹੈ ਧਰਮ ਹੈ ਤੇ ਅਧਰਮ ਕਹੋ ਕਤ ਭਾਈ ਕਹਿਣ ਲੱਗੇ ਫਿਰ ਅਧਰਮ ਕੀ ਹੋਇਆ ਜੇ ਇਹ ਧਰਮ ਹੈ ਤੇ ਅਧਰਮ ਕਿਹਨੂੰ ਕਹੇਗਾ ਇਹ ਕੋਈ ਸੱਚ ਵਾਲੀ ਬਾਤ ਨਹੀਂ ਆਪ ਸਿਖਾਓ ਮੁਨਵਰ ਕਰ ਥਾਪ ਆਪਣੇ ਆਪ ਤੂੰ ਮੁਨੀ ਸਮਝ ਰਹੇ ਕਿ ਮੈਂ ਬੜਾ ਕੁਝ ਪੜ੍ਹ ਲਿਆ ਬੜਾ ਕੁਝ ਜਾਣਦਾ ਹੈ ਮੇਰੇ ਕੋਲ ਬੜਾ ਗਿਆਨ ਹੈ ਕਾਕੋ ਕਹੋ ਕਸਾਈ ਲੋਕਾਂ ਨੂੰ ਬਲੀਆਂ ਦੇਣੀਆਂ ਲੋਕਾਂ ਨੂੰ ਲੁੱਟਣਾ ਲੋਕਾਂ ਨੂੰ ਭਰਮ ਭੁਲੇਖੇ ਪਾ ਪਾ ਕੇ ਤੇ ਉਹਨਾਂ ਦੀ ਜੇਬ ਖਾਲੀ ਕਰਵਾ ਲੈਣੀ ਤੇ ਆਪ ਮੁਨਵਰ ਬਣਨਾ ਜੇ ਇੱਦਾਂ ਦਾ ਮੁਨੀ ਹੈ ਤੇ ਕਾਕੋ ਕਹੋ ਕਸਾਈ ਕਸਾਈ ਕਿਹਨੂੰ ਕਹਾਂ ਇੱਕ ਗੱਲ ਚੇਤੇ ਰੱਖਿਓ ਗੁਰਮਤ ਵਿੱਚ ਬ੍ਰਾਹਮਣ ਨੂੰ ਬੜੀ ਥਾਈਂ ਸੰਬੋਧਨ ਕੀਤਾ ਗੋਸ਼ਟੀ ਜੋਗੀਆਂ ਜ਼ਰੂਰੀ ਗੋਸ਼ਟੀ ਕਰਨ ਜੋਗੇ ਨਹੀਂ ਗੋਸ਼ਟੀ ਨਹੀਂ ਕਰ ਸਕੇ ਸੱਚੇ ਪਾਤਸ਼ਾਹ ਨਾਲ ਸਿੱਧ ਗੋਸ਼ਟ ਤੇ ਹੈ ਬ੍ਰਾਹਮਣ ਗੋਸ਼ਟ ਨਹੀਂ ਹੈ ਦੂਜੀ ਗੱਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਛੁਰਾ ਲਫ਼ਜ਼ ਛੁਰੀ ਲਫ਼ਜ਼ ਜਿਹੜੀ ਹੈ ਤਿੰਨ ਚਾਰ ਵਾਰੀ ਆਇਆ ਹੈ ਤੇ ਚਾਰੀ ਵਾਰੀ ਇਹ ਬ੍ਰਾਹਮਣ ਦੇ ਹੱਥ ਵਿੱਚ ਹੀ ਦਿਖਾਈ ਗਈ ਹੱਥ ਛੁਰੀ ਜਗਤ ਕਸਾਏ ਛੁਰੀ ਕਾਢ ਲੇਵੇ ਹਰਦਾਨਾ ਜਿੰਨੀ ਥਾਈ ਆਇਆ ਬ੍ਰਾਹਮਣ ਦੇ ਹੱਥ ਬ੍ਰਾਹਮਣ ਦੀ ਗੱਲ ਕਰਦਿਆਂ ਕਹਿੰਦੇ ਸੱਚੇ ਪਾਤਸ਼ਾਹ ਜਦੋਂ ਵੇਖਿਆ ਬ੍ਰਾਹਮਣ ਉਹਦੇ ਹੱਥ ਛੁਰੀ ਦੀ ਸੀ ਬਾਬੇ ਨਾਨਕ ਤੋਂ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀਕਾਰ ਹੈ ਸਾਰਿਆਂ ਨੇ ਕਿਉਂਕਿ ਧਰਮ ਦੇ ਨਾਂ ਤੇ ਲੋਕਾਂ ਨੂੰ ਕੋਹਦਾ ਸੀ ਛਿਲਦਾ ਸੀ ਹੱਥ ਛੁਰੀ ਜਗਤ ਕਸਾਈ ਕਹਿਣ ਲੱਗੇ ਆਪ ਸਕੋ ਮੁਨਵਰਕ ਤਾਂ ਆਪ ਤੂੰ ਮੁਨੀ ਬਣਿਆ ਫਿਰਦਾ ਲੋਕ ਤੇਰੀ ਪੂਜਾ ਕਰਨ ਤੂੰ ਕਹਿੰਦਾ ਪੂਜਾ ਕਰ ਬ੍ਰਾਹਮਣ ਨੂੰ ਤੇ ਮੈਂ ਕਸਾਈ ਕਿਹਨੂੰ ਕਹਾਂ ਜੇ ਤੂੰ ਮੁਨੀ ਹੈ ਤੇ ਕਸਾਈ ਫਿਰ ਕੀ ਹੋਇਆ ਤੂੰ ਤੇ ਦੁਨੀਆਂ ਨੋਚ ਨੋਚ ਕੇ ਠੱਗ ਠੱਗ ਕੇ ਧਰਮ ਦੇ ਨਾਂ ਤੇ ਐਸਾ ਭੁਲੇਖਾ ਪਾਤਾ ਦੁਨੀਆਂ ਤਰਾ ਤਰਾ ਕਰਦੀ ਪਈ ਹੈ ਆਪ ਧਰਮੀ ਬਣਿਆ ਬੈਠਾ
ਤੇ ਭਗਤ ਕਬੀਰ ਜੀ ਬੜੇ ਪਿਆਰੇ ਲਫ਼ਜ਼ ਨੇ ਇੱਦਾਂ ਦੇ ਹੈ ਸਖਤ ਮਨ ਕੇ ਅੰਧੇ। ਇੱਕ ਛੋਟੀ ਗੱਲ ਨਹੀਂ ਸੀ ਜਿਹਦਾ ਰਾਜ ਭਾਗ ਮਤਲਬ ਸਦਾ ਸਦੀਆਂ ਤੋਂ ਜਿਹੜੇ ਲੋਕਾਂ ਦੇ ਰਾਜ ਮਨਾਂ ਤੇ ਕਰਦਾ ਆ ਰਿਹਾ ਉਹਨੂੰ ਸੰਬੋਧਨ ਹੋ ਕੇ ਕਹਿਣਾ ਬਈ ਤੂੰ ਮਨ ਦਾ ਅੰਨਾ ਹੈ। ਨਿਰੰਕਾਰ ਦਾ ਨਾਮ ਨਿਰੰਕਾਰ ਦਾ ਸਿਮਰਨ ਧਰਮ ਗ੍ਰੰਥ ਅੱਖਾਂ ਖੋਲਦੇ ਨੇ ਪਰ ਤੂੰ ਜੋ ਨਾ ਜ਼ੁਲਮ ਅੱਖਾਂ ਬੰਦ ਕਰਕੇ ਕਰੀ ਜਾਂਦਾ ਲੁੱਟੀ ਜਾਂਦਾ। ਕੋਈ ਗਰੀਬ ਵੀ ਆ ਗਿਆ ਵੀ ਮੇਰਾ ਹੱਲ ਕਰੋ ਤੇ ਉਹਨੂੰ ਵੀ ਆਖਣਾ ਵੀ ਇੰਨਾ ਆਹ ਮਾਲ ਲਿਆ ਤੇ ਆਹ ਚੀਜ਼ ਲਿਆ ਫਿਰ ਤੇਰੇ ਅਗਲੀ ਗੱਲ ਕਰਾਂ। ਮਨ ਕੇ ਅੰਧੇ ਆਪ ਨਾ ਬੂਝੋ ਹੇ ਮਨ ਦੇ ਅੰਧੇ ਤੂੰ ਆਪਣੇ ਆਪ ਨੂੰ ਬੁੱਝਿਆ ਨਹੀਂ ਤੇ ਲੋਕਾਂ ਨੂੰ ਬੁਝਾਉਣ ਲਈ ਤੁਰ ਪਿਆ ਲੋਕਾਂ ਨੂੰ ਸਮਝਾਉਣ ਲਈ ਤੁਰ ਪਿਆ ਤਾਂ ਇਹ ਤੇਰੇ ਮਨ ਦੀ ਅਵਸਥਾ ਬਣੀ ਹੈ। ਅੰਧੇ ਮਨ ਕੇ ਅੰਧੇ ਆਪ ਨਾ ਬੁੱਝੋ ਕਾਹੇ ਬੁਝਾਵੋ ਭਾਈ ਆਪ ਤੇ ਬੁੱਝੀ ਨਹੀਂ ਸੱਚ ਦੀ ਗੱਲ ਲੋਕਾਂ ਨੂੰ ਸਮਝਾਉਣ ਤੁਰ ਪਏ ਇਹ ਬਹੁਤ ਹੀ ਸਹੀ ਆਸਾ ਹੁੰਦਾ ਹੈ। ਆਪ ਅੰਧੇਰੇ ਵਿੱਚ ਹੈ ਲੋਕਾਂ ਨੂੰ ਚਾਨਣ ਦੀਆਂ ਗੱਲਾਂ ਦੱਸੇਗਾ ਉਹ ਭਾਈ ਜਿਹੜਾ ਆਪ ਅੰਧੇਰੇ ਵਿੱਚ ਚਾਨਣ ਕਿੱਥੋਂ ਦੇ ਦੇ ਜਗਦਾ ਲੋਕਾਂ ਨੂੰ ਜਗਾਏਗਾ ਨਾ। ਦੀਵਾ ਕਿਵੇਂ ਜਿਹੜਾ ਬੁੱਝਿਆ ਹੋਇਆ ਕਿਵੇਂ ਜਗਾ ਸਕਦਾ ਕਿਸੇ ਨੂੰ ਕਿਵੇਂ ਚਾਨਣ ਦੇ ਦੇਗਾ ਨਹੀਂ ਭਾਈ। ਸਭ ਤੋਂ ਪਹਿਲੀ ਸ਼ਰਤ ਹੁੰਦੀ ਹੈ ਗਿਆਨਵਾਨ ਹੋ ਕੇ ਕਿਸੇ ਨੂੰ ਉਪਦੇਸ਼ ਦਿੱਤਾ ਜਾ ਸਕਦਾ ਹੈ ਫਿਰ ਉਹਦਾ ਹੀ ਹੱਕ ਬਣਦਾ ਜਿਹਨੂੰ ਆਪ ਪਤਾ ਨਹੀਂ। ਔਰ ਇਹ ਅਵਸਥਾ ਬ੍ਰਾਹਮਣ ਦੀ ਸੀ ਉਹਨੇ ਜਿੰਨਾ ਧਰਮ ਉਹੋ ਜਿਹੇ ਗ੍ਰੰਥ ਰਚ ਤੇ ਉਹੋ ਜਿਹੀਆਂ ਸਾਖੀਆਂ ਬਣਾ ਦਿੱਤੀਆਂ ਗ੍ਰਹਿ ਨਛੱਤਰ ਬਣਾ ਦਿੱਤੇ ਮਾੜੇ ਚੰਗੇ ਦਿਨ ਬਣਾ ਦਿੱਤੇ ਵਾਰ ਉੱਚੇ ਨੀਵੇਂ ਕਰ ਦਿੱਤੇ ਮਹੂਰਤ ਨਾਂ ਤੇ ਲੋਕਾਂ ਨੂੰ ਠੱਗਿਆ ਗਿਆ ਇੱਕ ਨਹੀਂ ਹਜ਼ਾਰਾਂ ਤਰ੍ਹਾਂ ਦੇ ਕੱਪੜਾ ਇਸ ਦਿਨ ਪਾਉਣਾ ਸਿਰ ਇਸ ਦਿਨ ਨਹਾਉਣਾ ਹੈ ਘਰ ਦਾ ਮੂੰਹ ਇੱਧਰ ਨੂੰ ਕਰਨਾ ਇੱਧਰ ਨੂੰ ਨਹੀਂ ਕਰਨਾ ਉਹ ਅੱਗੇ ਚੌੜਾ ਚਾਹੀਦਾ ਗਊ ਮੁੱਖ ਚਾਹੀਦਾ ਕਿ ਸ਼ੇਰ ਮੁਖੜਾ ਚਾਹੀਦਾ ਬੜਾ ਕੁਝ ਪੈਚਕਾਂ ਆ ਗਈਆਂ ਜੀ ਫਰਾਣਾ ਆ ਗਿਆ ਜੀ ਉਹ ਸਰਾਧ ਆ ਗਿਆ ਜੀ ਹੱਦ ਹੋ ਗਈ ਲੋਕਾਂ ਨੂੰ ਐਸੇ ਭੁਲੇਖੇ 'ਚ ਪਾ ਦਿੱਤਾ ਵੀ ਸਰਾਧ ਕਰੇਗਾ ਕੋਈ ਮੈਨੂੰ ਦਏਗਾ ਕੋ ਆਪ ਵੰਡੇ ਵੰਡਾਏਗਾ ਜੋ ਮਰਜ਼ੀ ਹੈ ਕਰਦੇ ਨੇ ਹਟੇ ਥੋੜ੍ਹਾ ਲਓ ਬਾਬੇ ਨਾਨਕ ਨੇ ਵੀ ਉਹ ਬਥੇਰਾ ਕੁਛ ਕਿਹਾ ਸੀ ਭਾਈ। ਖੈਰ ਸੱਚੇ ਪਾਤਸ਼ਾਹ ਰਹਿਮਤ ਬਖਸ਼ਾ ਰਹੇ ਇੱਥੇ ਬਖਸ਼ਿਸ਼ ਕਰ ਰਹੇ ਨੇ ਮਨ ਕੇ ਅੰਧੇ ਆਪ ਨਾ ਬੂਝੋ ਕਾਹੇ ਬੁਝਾਵੋ ਭਾਈ ਆਪ ਤੋਂ ਜਾਣਦਾ ਕੋਈ ਲੋਕਾਂ ਨੂੰ ਸਮਝਾਉਣ ਲੱਗ ਪਿਆ ਲੋਕਾਂ ਨੂੰ ਪੜ੍ਹਾਉਣ ਲੱਗ ਪਿਆ ਮਾਇਆ ਕਾਰਨ ਵਿਦਿਆ ਵੇਚੋ ਆਪਣੀ ਵਿਦਿਆ ਲੋਕਾਂ ਨੂੰ ਸੁਣਾ ਸੁਣਾ ਕੇ ਦੱਸ ਦੱਸ ਕੇ ਵੇਚਦਾ ਪਿਆ ਹੈ ਤੇ ਤੇਰਾ ਜਨਮ ਅਬਿਰਥਾ ਜਾਈ ਤੇਰਾ ਜਨਮ ਵਿਅਰਥ ਜਾਏਗਾ ਭਾਈ ਤੂੰ ਆਪਣੇ ਧਰਮੀ ਸਮਝੀ ਬੈਠਾ ਸੱਚ ਅੰਦਰੋਂ ਧਰਮੀ ਨੇ ਤੂੰ ਨਿਰੰਕਾਰ ਦੇ ਨਾਮ ਨਾਲ ਸ਼ੁਭ ਗੁਣਾਂ ਨਾਲ ਸਾਂਝਣਾ ਭਾਈ ਤੇਰਾ ਧਿਆਨ ਲੋਕਾਂ ਦੀ ਮਾਇਆ ਵੱਲ ਹੋਇਆ ਹੈ ਕਿਵੇਂ ਲੁੱਟਣਾ ਹੈ ਕਿਹੜੇ ਡਰ ਪਾਉਣਾ ਕਿਹੜਾ ਭੁਲੇਖਾ ਪਾਉਣਾ ਹੈ ਕਿਹੜਾ ਵਹਿਮ ਪਾਉਣਾ ਹੈ ਬੜੀ ਸੌਖੀ ਚੀਜ਼ ਨੇ ਔਖੀਆਂ ਕਰ ਦਿੰਦੇ। ਕੋਈ ਵਿਅਕਤੀ ਕਿਸੇ ਕੋਈ ਚਲਾ ਗਿਆ ਕਹਿਣ ਲੱਗਾ ਵੀ ਮੈਨੂੰ ਯਾਰ ਕੋਈ ਯੁਕਤੀ ਦੱਸ ਨਿਰੰਕਾਰ ਦੇ ਨਾਮ ਨਾਲ ਸਾਂਝ ਕਿੱਦਾਂ ਪਾਉਣੀ ਉਹ ਬੜੀ ਥਾਈ ਜਾਂਦਾ ਹੁਣ ਉਹਦੇ ਮਨ ਦੀ ਤਸੱਲੀ ਲਾਵੇ ਇੱਕ ਵਿਅਕਤੀ ਕੋਈ ਚਲਾ ਗਿਆ ਬਾਬੇ ਕੋਲ ਚਲਾ ਗਿਆ ਕਹਿਣ ਲੱਗਾ ਉਹ ਬਾਬਾ ਕੋਈ ਪਤਾ ਨਹੀਂ ਕਿੱਦਾਂ ਦਿਆਲੂ ਹੋ ਗਿਆ ਜਾਂ ਕੀ ਬਣੀ ਗੱਲ ਉਹ ਕਹਿੰਦਾ ਆ ਜਾ ਯਾਰ ਤੈਨੂੰ ਦੇ ਹੀ ਦਿੰਦੇ ਆ ਲਿਆ ਮੰਤਰ ਫੜ ਉਹਨੇ ਮੰਤਰ ਲਿਖਿਆ ਆ ਲੈ ਇਹਦਾ ਇੰਨੀ ਵਾਰੀ ਸਵੇਰੇ ਉੱਠ ਕੇ ਪਾਠ ਕਰਨਾ ਉਹਨੇ ਫੜਿਆ ਤੇ ਭੱਜ ਤੁਰਿਆ ਲੈ ਕੇ ਗੱਲ ਬਣ ਗਈ ਕਿੰਨੇ ਚਿਰ ਦਾ ਲੱਭਦਾ ਸੱਜ ਮੰਤਰ ਲੱਭ ਗਿਆ ਤੇ ਉਸ ਵਿਅਕਤੀ ਨੇ ਉਸ ਪੰਡਿਤ ਨੇ ਮਗਰੋਂ ਆਵਾਜ਼ ਮਾਰ ਲਈ ਆਪ ਹੀ ਆਵ ਰਿਹਾ ਗੱਲ ਤੇ ਸੁਣ ਜਾ ਹੁਣ ਗੱਲ ਸੁਣਨ ਲੱਗਾ ਕਹਿਣ ਲੱਗਾ ਤੂੰ ਯੁਕਤੀ ਤੇ ਦੱਸੀ ਨੀ ਵੀ ਕਿੱਦਾਂ ਬਹਿਣਾ ਕਿੱਦਾਂ ਇਸ਼ਨਾਨ ਕਰਨਾ ਹੈ ਕਿੱਦਾਂ ਤੇਰੇ ਇਹਦੀ ਕਿਵੇਂ ਇਹਨੂੰ ਸਾਧਨਾ ਕਰਨੀ ਕਹਿਣ ਲੱਗਾ ਜਦੋਂ ਤੂੰ ਇਸ਼ਨਾਨ ਪਾਣੀ ਕਰਕੇ ਅੰਮ੍ਰਿਤ ਵੇਲੇ ਬਹਿਣਾ ਨਾ ਇੱਕ ਚਿੱਤੇ ਰੱਖੀ ਤੇਰੇ ਮਨ ਚ ਬਾਂਦਰ ਦੀ ਸ਼ਕਲ ਨਹੀਂ ਆਉਣੀ ਚਾਹੀਦੀ ਬਸ ਕਹਿੰਦਾ ਇੰਨੀ ਗੱਲ ਹੀ ਹੈ ਚੱਲ ਠੀਕ ਹੈ ਹੁਣ ਇੰਨੀ ਗੱਲ ਕਹਿ ਕੇ ਤੁਰ ਪਿਆ ਭੱਜਾ ਗਿਆ ਬੜਾ ਖੁਸ਼ ਹੈ ਤੇ ਧਿਆਨ ਬਾਂਦਰਾਂ ਮੈਂ ਕਦੀ ਬਾਂਦਰ ਨੂੰ ਚੇਤੇ ਨਹੀਂ ਕੀਤਾ ਮੇਰਾ ਬਾਂਦਰ ਨਾ ਕਿਸ ਬੰਦ ਪਰ ਹੁਣ ਉਹਨੂੰ ਬਾਂਦਰ ਹੀ ਬਾਂਦਰ ਚਾਰੇ ਪਾਸੇ ਉਹ ਸਵੇਰੇ ਅੰਮ੍ਰਿਤ ਵੇਲੇ ਉੱਠਿਆ ਇਸ਼ਨਾਨ ਪਾਣੀ ਕੀਤਾ ਚੌਂਕੜਾ ਮਾਰ ਕੇ ਬਹਿ ਗਿਆ ਹੁਣ ਬਾਂਦਰ ਹੀ ਬਾਂਦਰ ਡਿਸੀਜਨ ਮਨ ਤੇ ਉੱਧਰ ਨੂੰ ਜਾਂਦਾ ਜਦੋਂ ਰੋਕੀ ਇਹਨੂੰ
ਇੱਕ ਮਿੰਟ ਨਾ ਉਹਦਾ ਲੱਗਾ ਬਸ, ਕਦੀ ਉਹਦੀ ਸ਼ਕਲ ਉਹਨੂੰ ਭੁੱਲੀ ਨਾ, ਜਿੰਨਾ ਭੁਲਾਉਣ ਦਾ ਯਤਨ ਕਰੀ ਉਨਾ ਬਾਂਦਰ ਜ਼ਿਆਦਾ ਚੇਤੇ ਆ ਗਏ। ਸਿੱਧਾ ਸਾਧ ਕੋ ਚੱਲ ਗਿਆ, ਫੇਰ ਕਹਿਣ ਲਗਾ ਦੋਗੇ ਵੀ ਤੂੰ ਮੈਨੂੰ ਮਗਰੋਂ ਆਵਾਜ਼ ਮਾਰ ਕੇ ਆ ਗੱਲ ਨਾ ਕਹਿੰਦਾ, ਤੇ ਮੇਰੇ ਬੰਦ ਚ ਬਾਂਦਰ ਆਉਣਾ ਸੀ, ਮੇਰੀ ਸਿੱਧੀ ਹੋ ਜਾਣੀ ਸੀ। ਇਹ ਅਵਸਥਾ ਹੈ, ਕੋਈ ਨਾ ਕੋਈ ਜੁਗਤੀ ਐਸੀ ਦੇਣੀ ਹੈ, ਨਾਲ ਉਹਦੇ ਨਾਲ ਕੋਈ ਨਾ ਕੋਈ ਪੰਦਾ ਪਾ ਦੇਣਾ ਵੀ ਇਹ ਵਾਰ ਵਾਰ ਮੇਰੇ ਕੋਲ ਆਵੇ। ਉਲਝਾਈ ਜਾਣਾ, ਗੁਰੂ ਪਾਤਸ਼ਾਹ ਕਹਿਣ ਲੱਗੇ ਨਹੀਂ ਭਾਈ, ਨਿਰੰਕਾਰ ਦਾ ਨਾਮ ਜਪਣਾ ਹੈ, ਉਹਦੇ ਗੁਣ ਲੈਣੇ ਨੇ, ਸਿੱਧਾ ਜਿਹਾ ਮਾਰਗ ਸੀ, ਤੂੰ ਲੋਕਾਂ ਨੂੰ ਇੰਨਾ ਔਖਾ ਕਰ ਦਿੱਤਾ ਹੈ, ਇਹ ਕੁਛ ਚੰਗੀ ਬਾਤ ਨਹੀਂ। ਕਹਿਣ ਲੱਗੇ ਨਾਰਦ ਬਚਨ ਬਿਆਸ ਕਹਿਤ ਹੈ, ਸੁੱਖ ਕਹੋ ਪੁੱਛੋ ਜਾਈ। ਹੁਣ ਕਹਿਣ ਲੱਗਾ ਤੇਰੇ ਆਪਣੇ ਜਿੰਨੇ ਵੱਡੇ ਵਡੇਰੇ ਹੋਏ ਨੇ, ਨਾਰਦ ਮੁਨੀ ਹੋਇਆ ਹੈ, ਨਾਰਦ ਦੇ ਬਚਨਾਂ ਨੂੰ ਪੜ੍ਹ ਕੇ ਵੇਖ, ਸਮਝ ਕੇ ਵੇਖ, ਬਿਆਸ ਜੀ ਦੇ ਬਚਨਾਂ ਨੂੰ ਪੜ੍ਹ ਕੇ ਵੇਖ, ਤੇਰੇ ਦੇਵਤੇ ਨੇ ਨਾ, ਸ਼ੁਕਰ ਰਿਸ਼ੀ ਨੂੰ ਪੁੱਛ ਕੇ ਵੇਖ, ਉਹਨਾਂ ਨੂੰ ਪੁੱਛ ਉਹ ਕੀ ਕਹਿੰਦੇ ਨੇ। ਉਹ ਕਰਦੇ ਨੇ ਨਾਮ ਦੀ ਬਾਤ, ਸਿਮਰਨ ਦੀ ਗੱਲ ਕਰਦੇ ਨੇ, ਸ਼ੁਭ ਗੁਣਾਂ ਦੀ ਗੱਲ ਕਰਦੇ ਨੇ। ਕਹੇ ਕਬੀਰ, ਕਬੀਰ ਜੀ ਕਹਿੰਦੇ ਨੇ ਰਾਮੇ ਰਮ ਛੁੱਟ ਹੋ। ਛੁੱਟਣ ਦਾ ਤਰੀਕਾ ਰਾਮ ਵਿੱਚ ਆ ਭੇਦ ਹੋਣਾ, ਰਾਮੇ ਰਾਮ ਰਾਮ ਕਰਦਿਆਂ ਰਾਮ ਰਮ ਉਹਦੇ ਰਮੇ ਹੋਏ ਦੇ ਵਿੱਚ ਰਮ ਜਾਣਾ। ਕਹੇ ਕਬੀਰ ਰਾਮੇ ਰਮ ਛੁੱਟ ਹੋ, ਨਾਹੇ ਤਾਂ ਬੁੱਢਾ ਭਾਈ ਨਹੀਂ ਤੇ ਤੂੰ ਡੁੱਬੇਗਾ, ਤੇ ਆਪਣੇ ਚੇਲਿਆਂ ਨੂੰ ਵੀ ਲੈ ਕੇ ਡੁੱਬ ਜਾਏਗਾ ਸੱਚੇ ਪਾਤਸ਼ਾਹ ਰਹਿਮਤ ਕਰਨ। ਅਸੀਂ ਕੇਵਲ ਤੇ ਕੇਵਲ ਇੱਕ ਨਾਲ ਜੁੜੀਏ, ਜਿਹੜਾ ਸਭ ਦਾ ਸਾਂਝਾ ਹੈ, ਜੋ ਹਰ ਥਾਂ ਹੈ, ਜੋ ਸਦ ਸੁਣਦਾ ਸਦ ਵੇਖਦਾ ਹੈ, ਜੋ ਦਾਤਾ ਹੈ, ਜੋ ਅੰਤਰਜਾਮੀ ਹੈ, ਜੋ ਸਾਡਾ ਪਿਤਾ ਹੈ, ਜੋ ਸਾਡੇ ਔਗਣ ਨਹੀਂ ਚਿਤਾਰਦਾ, ਜਿਹਨੂੰ ਸਭ ਇੱਕੋ ਜਿਹੇ ਨੇ, ਕੋਈ ਊਚ ਨੀਚ ਨਹੀਂ, ਔਰ ਰਲ ਮਿਲ ਕੇ ਉਸ ਅਕਾਲ ਨਾਲ ਸਾਂਝ ਪਾਈਏ, ਜਿਸ ਗੁਰੂ ਸਾਹਿਬਾਨ ਜਿਸ ਭਗਤ ਸਾਹਿਬਾਨ ਨੇ ਇਹ ਪਾਵਨ ਬਚਨ, ਐਸੇ ਗੁਰ ਕਹੋ ਬਲ ਬਜਾਏ ਆਪ ਮੁਕਤ ਮੋਹਿ ਤਾਰੇ। ਭੁੱਲਾਂ ਚੁੱਕਾਂ ਦੀ ਖਿਮਾ ਗੁਰੂ ਕੇ ਕੀਤੀਆਂ ਬੜੇ ਸਤਿਕਾਰ ਨਾਲ ਆਪ ਜੀ ਨੂੰ ਬਾਣੀ ਸਰਵਣ ਕਰਵਾਉਣ ਲਈ ਪਹੁੰਚੇ ਨੇ। ਖਿਮਾ ਬਖਸ਼ੋ ਜੀ, ਬਹੁਤ ਸਾਰੀਆਂ ਮਾਇਆ ਵੱਲੋਂ, ਸੰਗਤਾਂ ਵੱਲੋਂ ਮਾਇਆ ਭੇਜੀ ਕੇ ਆਸ਼ੀਰਵਾਦ ਤੌਰ 'ਤੇ ਸੱਚੇ ਪਾਤਸ਼ਾਹ ਸਭ ਦੇ ਖਜ਼ਾਨੇ ਭਰਪੂਰ ਕਰੇ, ਦਰੋਂ ਕੋਲੋਂ ਸਿੱਖੀ ਦਾਨ ਬਖਸ਼ ਕੇ ਝੋਲੀ ਗੁਰਸਿੱਖੀ ਨਾਲ ਭਰਪੂਰ ਕਰਦੇ। ਭੁੱਲਾਂ ਚੁੱਕਾਂ ਨੇ ਖਿਮਾ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਸਿੰਘ ਬੰਗਰੇ ਗਏ ਨੇ
1: ਕੋਈ ਮੈਂ ਰੱਖ ਦਿੰਦਾ
0: ਨਹੀਂ ਮੈਂ ਲਿਖਿਆ

ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲੈਣ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ ਅਰਜੁਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨ ਦਿਆ ਵੇਤਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਾਹਿਤ ਸਭ ਪਾਤਸ਼ਾਹੀਆਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੋਂ ਹਾਂ ਸਾਹਿਬ ਜਾਦਿਆਂ ਚਾਲੀ ਮੁਕਤਿਆਂ ਅੱਠੀਆਂ ਜਪੀਆਂ ਤੱਪੀਆਂ ਜਨਨਾਮ ਜਪਿਆ ਵੱਢ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਟੇਕ ਕੇ ਨਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆ ਰਹੇ ਨਾ ਚੜਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਕੀ ਕੇਸਾ ਸਵਸਨ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕਿਰਦਾਰ ਸਾਹਿਬ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤਾ ਵਿੱਚ ਚਿਤਾਵਨ ਕਾ ਸਦਕਾ ਸਰਬ ਸੁਖ ਹੋਏ ਜਾਂ ਜਾਂ ਖਾਲਸਾ ਜੀ ਸਾਹਿਬ ਤਹ ਤਹ ਰਿਸ਼ਾ ਰਿਆ ਦੇਖ ਤੇ ਫਤਿਹ ਬਿਰਦ ਕੀ ਪਾਏ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਰ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੁੱਕੇ ਝੰਡੇ ਮੁੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਰਨੇ ਮਾਮਾ ਤੁਜੇ ਮਤ ਪਤ ਕਰ ਆਕਾਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹਿਨ ਮਾਣਿਓ ਕੇ ਮਾਣ ਨਿਤਾਣਿਓ ਕਿਤਾਨਿਓ ਪਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਏ ਕਰ ਜੋੜ ਕਰੋ ਅਰਦਾਸ ਤੁਧ ਪਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਅਰਦਾਸ ਬੇਨਤੀ ਮਹਾਰਾਜ ਜੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀ ਵਾਰ ਗੁਰ ਸ਼ਬਦ ਦੀਆਂ ਵਿਚਾਰਾਂ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਹੋਏ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦੇ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਪਹਿਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲਤ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣ ਆਈਆਂ ਸੰਗਤਾਂ ਦੀ ਹਾਰ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁਰ ਪਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬੇਅੰਤ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦੇ ਆਪ ਜੀ ਦਾ ਧੰਨਵਾਦ ਕਰਦੇ ਹਾਂ ਬਿਰਤ ਮਾਇਆ ਗੁਰੂ ਘਰ ਵਾਪਸੀ ਗੁਰੂ ਘਰ ਦੇ ਸੇਵਾਦਾਰ ਸਿੰਘਾਂ ਵਾਪਸਦੇ ਔਲੈਂਡ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਜਾਵੇ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰਭਾਰੀ ਅਰਜੁਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ ਤਨ ਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਓ ਅੱਜ ਆਪ ਜੀ ਦਾ ਗੁਰਤਾ ਗੱਦੀ ਦਿਵਸ ਸਿੱਖ ਗੁਰਦੁਆਰਾ ਸਿਨਹੋਜੇ ਦੀਆਂ ਸਮੂਹ ਸੰਗਤਾਂ ਵੱਲੋਂ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਬੜੇ ਪਿਆਰ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਮਹਾਰਾਜ ਬੇਅੰਤ ਸੰਗਤਾਂ ਨੇ ਤਨ ਮਨ ਧਨ ਦੇ ਨਾਲ ਸੇਵਾਵਾਂ ਕੀਤੀਆਂ ਗੁਰੂ ਘਰ ਦੀਆਂ ਹਾਜ਼ਰੀਆਂ ਭਰੀਆਂ ਸਾਰੀਆਂ ਸੰਗਤਾਂ ਦੀਆਂ ਸੇਵਾਵਾਂ ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰੋ ਨਾਮ ਦਾ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਗੁਰੂ ਦੇ ਚਰਨਾਂ ਦੀ ਪ੍ਰੇਮ ਭਾਵਨਾ ਪ੍ਰੀਤ ਪ੍ਰਤੀਤ ਵਿਸ਼ਵਾਸ ਬਖਸ਼ਿਸ਼ ਕਰਨਾ ਮਹਾਰਾਜ ਜੀਓ ਆਪ ਜੀ ਦਰਘਰ ਦੇ ਸੇਵਕ ਬੀਬੀ ਇੰਦਰਜੀਤ ਕੌਰ ਦੀ ਆਤਮਿਕ ਸ਼ਾਂਤੀ ਵਾਸਤੇ ਪਰਿਵਾਰ ਵੱਲੋਂ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਬੇਅੰਤ ਮਾਇਆ ਗੁਰੂ ਘਰ ਵਾਸਤੇ ਭੇਟਾ ਕੀਤੀ ਕਿਰਪਾ ਕਰਨੀ ਮਹਾਰਾਜ ਜੀ ਵਿਸ਼ਵੀ ਆਤਮਾ ਨੂੰ ਆਤਮਿਕ ਸ਼ਾਂਤੀ ਬਖਸ਼ਿਸ਼ ਕਰਨੀ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਬੀਬੀ ਬਲਜਿੰਦਰ ਕੌਰ ਗਰੇਵਾਲ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਪਰਿਵਾਰ ਵੱਲੋਂ ਧੰਨਵਾਦ ਕਰਦੇ ਹਾਂ ਅਰਦਾਸ ਬੇਨਤੀ ਕਰਦੇ ਨੇ ਕਿਰਪਾ ਕਰਨੀ ਬੀਬਾ ਜੀ ਦੇ ਸਿਰ ਤੇ ਮਿਹਰ ਪ੍ਰਾਪਤ ਰੱਖਣਾ ਲੰਬੀ ਆਜੂ ਬਖਸ਼ਿਸ਼ ਕਰਨੀ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ
ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ, ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ। ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ, ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ। ਸੇ ਗੁਰਮੁਖ ਪਿਆਰੇ ਮੇਰੇ ਨਾਲ ਜਿੰਨਾ ਮਿਲਿਆ, ਆਪ ਜੀ ਦਾ ਨਾਮ ਚਿੱਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆਗਿਆ ਪਹੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ। ਅਬਨਾਸੀ ਜੀਅਨ ਕੋ ਦਾਤਾ, ਸਿਮਰਤ ਸਭ ਮਲ ਕੋਈ, ਗੁਣ ਨਿਦਾਨ ਭਗਤਨ ਕੋ ਬਰਤਨ, ਬਿਰਲਾ ਪਾਵੈ ਕੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਹਿਲਾਰਾ ਗੌੜੀ ਜੀ ਮਹੱਲਾ ਪਹਿਲਾ ਕੋ ਅੰਕਾਰ, ਸਤਿਗੁਰ ਪ੍ਰਸਾਦ ਜੇ ਘਰ ਕਰਤੇ ਕੀਰਤਾਰਤੀਏ, ਕਰਤੇ ਕਾ ਹੋਏ ਵਿਚਾਰੋ, ਕਿਤਗਰ ਗਾਓ ਸੋਹਿਲਾ ਸਿਮਰੋ ਚਿਤਨਹਾਰੋ, ਤੁਮ ਗਾਵੋ ਮੇਰੇ ਗੁਰਬੋ ਕਾ ਸੋਹਾ, ਵਾਰੀ ਜੇ ਸੋਹਿਲੇ ਸਦਾ ਸੁਖੋਏ ਰਹਾਉ, ਨਿਤ ਨਿਤ ਜੀੜੇ ਸੰਭਾਲੀਅਮ ਦੇਖੇ ਗਾ ਦੇ ਵਣਹਾਰ, ਤੇਰੀ ਤਾਨੀ ਕੀਮਤ ਨਾ ਪਵਾਂ ਤਿਸਤਾ ਤੇ ਕੌਣ ਸੰਭਾਲ, ਸੰਬਤ ਸਾਹਾ ਲਿਖਿਆ ਮਿਲ ਕਰ ਪਾਓ ਤੇਲ, ਦੇਵ ਸਜਣ ਸਜਣਿਆ ਜੋ ਵੈਸਾ ਵਿਸੋ ਮੇਲ, ਘਰ ਘਰ ਕਿਉਂ ਪਹੁੰਚਾ ਸਤੜੇ ਜੀ ਪਹੁੰਚਣ ਮਹਾਰਾ, ਸਿਮਰੀ ਹੈ ਨਾਨਕ ਸੇ ਦੇ ਆਵਨ ਰਾਗ ਆਸਾ ਮਹੱਲਾ ਪਹਿਲਾ, ਛੇ ਘਰ ਛੇ ਗੁਰ ਛੇ ਉਦੇਸ਼, ਗੁਰ ਗੁਰ ਛੇ ਪ੍ਰਵੇਸ਼ਨੇ ਬਾਬਾ ਜੀ ਘਰ ਘਰ ਤੇ ਕੀ ਹੋਏ ਸੋ ਘਰ ਰਾਖਾਓ, ਵਿਸ ਵੇਸ ਸੀਆਂ ਘੜਿਆਂ ਪੈਰਾਂ ਚਿੱਤੇ ਵਾਰੀ ਮਾਉ ਹੋਵਾ, ਸੂਰਜ ਏਕ ਔਰਤ ਨੇ ਕਨਾਰ ਕਰਤੇ ਕੇ ਗਿੱਤੇ ਵੇ ਤਰਾਗ ਧਰਾ ਸ੍ਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀ ਪੁਕਬਰੀ ਤਾਰਕਾ, ਮੰਡਲ ਜਨਕ ਮੋਤੀ ਧੂਪ ਮਨ ਆਨ ਲੋ ਪਵਨ ਚਰੋ, ਕੁਰੇ ਚਕਲ ਪੰਦਰਾ ਏ ਤੁਰੰਤ ਜੋਤੀ, ਕੈਸੀ ਆਰਤੀ ਹੋਏ ਭਾਵ ਖੰਡਣਾ ਤੇਰੀ ਆਰਤੀ, ਅਨਹਤਾ ਸਬਦਵਾਜੂ ਤੇਰੀ ਰਹਾਉ, ਸਹਿਜ ਸਾਵ ਨਨ ਨਨ ਨਨ ਹੈ ਤੋਈ ਕੋ, ਸਹਿਜ ਮੂਰਤ ਨਨਾ ਏਕ ਤੋਹੀ, ਸਹਿਜ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿਜ ਸਾਵ ਗੰਧ ਇਤਲ ਤਮੋਹੀ, ਸਭ ਮੈਂ ਜੋਤ ਜੋਤ ਹੈ ਤੋਈ, ਤਿਸ ਕੇ ਚਾਨਣ ਧੰਮੇ ਚਾਨਣ ਹੋਈ, ਗੁਰ ਸਾਖੀ ਜੋਤ ਪ੍ਰਗਟ ਹੋਈ, ਜੋਤ ਸੁਭਾਵ ਹੈ ਸੋ ਆਰਤੀ ਹੋਈ, ਹਰ ਚਰਨ ਕਮਲ ਮਕਰਨ ਲੋਭਿਤ ਮਨੋ ਅੰਜਨੋ ਮੋਈ ਆਜ ਪਿਆਸਾ, ਕਿਰਪਾ ਜਲਦੀ ਨਾਰੰਗ ਸਾਰੰਗ ਕੋ ਹੋਈ ਜਾਤੀ ਤੇਰੇ ਨਾਏ ਵਾਸਾਉ, ਰਾਗ ਗੋੜੇ ਪੂਰਬੇ ਮਹਲਾ ਚੌਥਾਉ, ਕਾਮ ਕ੍ਰੋਧ ਗਰਭੋ ਭਰਿਆ ਮਨ ਸਾਧੂ ਮੰਡਲ ਖੰਡਾਹੇ, ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਲਿਓ ਮੰਡਲ ਮੰਡਾਹੇ, ਤਰ ਸਾਧੋ ਅੰਜੋਲੇ ਪਨ ਵਡਾਹੀ, ਕਟਨੋਤ ਪੁਨ ਵਡਾਹੀ ਰਾਹਾਉ, ਸਾਕਤ ਹਰ ਰਸ ਸਾਧ ਨ ਜਾਣਿਆ, ਤਿਨ ਅੰਤਰ ਹੋਵੇ ਕੰਡਾਹੇ, ਜਿਉਂ ਜਿਉਂ ਚੱਲਣਾ ਚੁਬੈ ਦੁਖ ਪਾਵੈ, ਜਮ ਕਾਲ ਸਹਿ ਸਜੰਡਾਹੇ, ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨ ਮਰਨ ਬੋਖੰਡਾਹੇ, ਅਬਨਾਸੇ ਪੁਰਖ ਪਾਇਆ ਪਰਮੇਸ਼ਰ, ਬੋ ਸੋਭ ਖੰਡ ਪ੍ਰੇਮ ਮੰਡਾਹੇ, ਹਮ ਗਰੇਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਗੁਰ ਵਡਾਹੇ, ਜਨ ਨਾਨਕ ਨਾਮ ਦਾ ਠੀਕ ਨਾਮੇ ਹੀ ਮੰਡਾਹੇ, ਰਾਗ ਗੋੜੇ ਪੁਰਬੀ ਮਹੱਲਾ ਪੰਜਵਾਂ, ਰੋ ਬਿਨੰਤੇ ਸੁਣੋ ਮੇਰੇ ਮਿੱਤਾ, ਸੰਤ ਟਹਿਲ ਕੀ ਬੇਲਾ, ਈਆਂ ਖਾਟ ਚਲੋ ਹੱਲਾ, ਅੱਗੇ ਬਸੰਤ ਵੇਲਾ, ਔਦ ਘਟੈ ਦਿਨਸ

ਮੇਰਾ ਵਾਹਿਗੁਰੂ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਤਿਨੇ ਤਪ ਨਿਵਾਰਨ ਹਾਰਾ ਦੁਖਨਤਾ ਸੁਖ ਰਾਸ ਤਾਂ ਕੋ ਵਿਘਨ ਨਾ ਕੋ ਲਾਗੈ ਜਾ ਕੀ ਪ੍ਰਭਾ ਗੈ ਅਰਦਾਸ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗੌਤੀ ਜੀ ਸਹਾਇ ਵਾਰ ਸ਼੍ਰੀ ਭਗੌਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗੌਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੁਣ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌ ਨਿਤ ਆਵੈ ਧਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਹੈ ਪਾਤਸ਼ਾਹ ਜੀ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਖੁੱਲੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਕੀਤਾ ਹੈ ਜੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਤੋਂ ਉਪਰੰਤ ਆਪ ਜੀ ਦੇ ਸਰੂਪ ਦੇ ਸੁੱਖ ਆਸਨ ਦੀ ਸੇਵਾ ਹੋਈ ਹੈ ਪਾਤਸ਼ਾਹ ਜੀਓ ਸੋਹਲੇ ਸਾਹਿਬ ਜੀ ਦੇ ਪਾਠ ਹੋਏ ਹਨ ਬਾਣੀ ਪੜ੍ਹਦਿਆਂ ਤੋਂ ਸੇਵਾ ਕਰਦਿਆਂ ਤੋਂ ਆਪ ਜੀ ਦੀ ਹਜ਼ੂਰੀ ਵਿੱਚ ਵਿਚਰਦਿਆਂ ਤੋਂ ਹੋਈਆਂ ਗਲਤੀਆਂ ਭੁੱਲਾਂ ਦੀ ਮੁਆਫ਼ੀ ਬਖਸ਼ਣੀ ਅੱਗੇ ਵਾਸਤੇ ਸਮੱਤ ਬਖਸ਼ਿਸ਼ ਕਰਨੀ ਬਾਣੀ ਦਾ ਭਾਵ ਦਰਾਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਪੇਟਾ ਦਰ ਪ੍ਰਵਾਨ ਕਰਨੇ ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਬਾਣੀ ਸਿਮਰਨ ਦੀ ਦਾਤ ਬਖਸ਼ਿਸ਼ ਕਰਨੀ ਤੰਦਰੁਸਤੀਆਂ ਬਖਸ਼ਣੀਆਂ ਕਿਰਤ ਕਮਾਈਆਂ ਚ ਬਰਕਤਾਂ ਪਾਉਣੀਆਂ ਪਾਤਸ਼ਾਹ ਜੀ ਉਹ ਚਾਰ ਪਹਿਰ ਦਿਨ ਆਪ ਜੀ ਦੇ ਪਾਣੀ ਵਿੱਚ ਸੁੱਖ ਨਾਲ ਬਤੀਤ ਹੋਇਆ ਹੈ ਚਾਰ ਪਹਿਰ ਰਹਿਣ ਆਪ ਜੀ ਆਪਣੇ ਭਾਣੇ ਵਿੱਚ ਬਤੀਤ ਕਰਾਉਣਾ ਇਸ ਵੇਲੇ ਆਪ ਜੀ ਦਾ ਸੁੱਖ ਆਸਨ ਤਿਆਰ ਹੈ ਆਪ ਆਪਣੇ ਆਸਨ ਤੇ ਬਿਰਾਜਮਾਨ ਹੋਵੋ ਸੇਵਕਾਂ ਨੂੰ ਸੰਗਤਾਂ ਨੂੰ ਆਪਣੇ ਬੱਚਿਆਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਖੁੱਲੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਕਰਨਾ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਿਸ਼ ਕਰਨਾ ਸਹੀ ਪਿਆਰੇ ਮਿਲਣਾ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਚੇਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਡਹੰਸ ਮਹੱਲਾ ਚੌਥਾ। ਹਰ ਸਤਿਗੁਰ ਮੇਲ, ਹਰ ਸਤਿਗੁਰ ਚਰਨ ਹਮ ਪਾਇਆ ਰਾਮ। ਤਿਮਰ ਅਗਿਆਨ ਗਵਾਇਆ, ਗੁਰ ਗਿਆਨ ਅੰਜਨ ਗੁਰ ਪਾਇਆ ਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ। ਗਰੀਬ ਨਿਵਾਸ ਸਤਿਗੁਰੂ ਜੀ ਨੇ ਕਿਰਪਾ ਬਖਸ਼ਿਸ਼ ਕੀਤੀ ਹੈ, ਅੰਮ੍ਰਿਤ ਵੇਲੇ ਪਾਵਨ ਪਵਿੱਤਰ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕਰਕੇ ਸਤਿਗੁਰੂ ਜੀ ਨੇ ਅੱਜ ਦੇ ਇਲਾਹੀ ਦਰਗਾਹੀ ਸ੍ਰੀ ਮੁਖਵਾਕ ਬਖਸ਼ਿਸ਼ ਕੀਤੇ ਹਨ, ਜੋ ਵਡਹੰਸ ਰਾਗ ਅੰਦਰ ਸ਼ੰਤ ਰੂਪ ਅੰਦਰ ਪਾਵਨ ਪਵਿੱਤਰ ਸ਼ਬਦ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਜੀ ਦੇ ਸ੍ਰੀ ਮੁਖ ਤੋਂ ਉਚਾਰਨ ਕੀਤਾ ਹੋਇਆ ਪਾਵਨ ਅੰਗ 573 ਅਤੇ 74 ਉੱਪਰ ਸੁਭਾਇਮਾਨ ਹੈ। ਇਸ ਪਾਵਨ ਸ਼ਬਦ ਅੰਦਰ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਇਹ ਰਹਿਮਤ ਬਖਸ਼ਿਸ਼ ਕੀਤੀ ਹੈ ਕਿ ਇਹ ਅਕਾਲ ਪੁਰਖ ਵਾਹਿਗੁਰੂ ਹਰੀ ਪਰਮਾਤਮਾ ਜੀਓ ਮੈਨੂੰ ਪਿਆਰਾ ਸਤਿਗੁਰੂ ਦਾ ਮਿਲਾਪ ਬਖਸ਼ ਦਿਓ, ਸਤਿਗੁਰੂ ਦਾ ਦੀਦਾਰ ਬਖਸ਼ ਦਿਓ, ਕਿਉਂਕਿ ਸਤਿਗੁਰੂ ਜੀ ਦੇ ਪਾਸ ਹੀ ਉਹ ਗਿਆਨ ਰੂਪੀ ਅੰਜਨ ਹੈ, ਉਹ ਗਿਆਨ ਰੂਪੀ ਸੁਰਮਾ ਹੈ ਜੋ ਸੁਰਤ ਰੂਪੀ ਨੈਣਾਂ ਵਿੱਚ ਜਦੋਂ ਵੀ ਜੁਗਿਆਸੂ ਪਾਉਂਦਾ ਹੈ ਉਹਨੂੰ ਹਰੀ ਦਾ ਦੀਦਾਰ, ਹਰੀ ਦਾ ਪਿਆਰ ਪ੍ਰਾਪਤ ਹੁੰਦਾ ਹੈ। ਇਸ ਕਰਕੇ ਗੁਰੂ ਦੇ ਮਿਲਾਪ ਹਰੀ ਪਾਸੋਂ ਅਰਦਾਸ ਕਰਕੇ ਮੰਗੇ ਹਨ। ਹਰੀ ਦੇ ਨਾਮ ਨੂੰ ਸਭ ਤੋਂ ਵੱਡਾ ਸਾਥੀ ਮੰਨਿਆ ਹੈ ਕਿ ਜਿੱਥੇ ਕੋਈ ਵੀ ਰਿਸ਼ਤਾ ਨਾਤਾ ਨਿਭਦਾ ਨਹੀਂ ਉੱਥੇ ਹਰੀ ਪਰਮੇਸ਼ਵਰ ਦਾ ਨਾਮ ਸਹਾਈ ਹੁੰਦਾ ਹੈ। ਜਿਨ੍ਹਾਂ ਪਾਸ ਪਰਮੇਸ਼ਵਰ ਦਾ ਨਾਮ ਨਹੀਂ ਉਹ ਨਰ ਦੁਖਿਆਰੇ ਹਨ, ਦੁਖੀ ਹਨ, ਚਿੰਤਤ ਹਨ। ਉਹਨਾਂ ਦੇ ਨਾਲ ਉਹਨਾਂ ਦੇ ਪਾਸ ਬਹਿਣਾ ਵੀ ਸਤਿਗੁਰੂ ਦਤਾਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਲਾ ਨਹੀਂ, ਉਹਨਾਂ ਦਾ ਦੀਦਾਰ ਕਰਨਾ ਵੀ ਭਲਾ ਨਹੀਂ। ਹਰੀ ਪਿਆਰਿਆਂ ਦਾ ਦਰਸ਼ਨ ਉਹ ਜੀਵਨ ਨੂੰ ਸਵਾਰ ਦਿੰਦਾ ਹੈ, ਹਰੀ ਦਾ ਨਾਮ ਉੱਤਮ ਹੈ। ਇਸ ਕਰਕੇ ਸਤਿਗੁਰੂ ਪਾਸੋਂ ਪਰਮੇਸ਼ਵਰ ਦੇ ਨਾਮ ਦੀ ਮੰਗ, ਪ੍ਰਭੂ ਦੇ ਦੀਦਾਰ ਦੀ ਮੰਗ ਕੀਤੀ ਗਈ ਹੈ। ਇਹ ਪਾਵਨ ਸ਼ਬਦ ਵਿੱਚ ਸਤਿਗੁਰਾਂ ਨੇ ਇਹ ਬਖਸ਼ਿਸ਼ ਰਹਿਮਤ ਕੀਤੀ ਹੈ। ਗੁਰੂ ਕਿਰਪਾ ਕਰੇ ਸਾਨੂੰ ਸਾਰਿਆਂ ਨੂੰ ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ, ਚੜ੍ਹਦੀ ਕਲਾ ਸਤਿਗੁਰੂ ਜੀ ਬਖਸ਼ਿਸ਼ ਕਰਕੇ ਨਿਵਾਜਨ ਜੀ। ਆਓ ਹੁਣ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਣਗੇ। ਪਿਆਰ ਸਹਿਤ ਸਰਵਣ ਕਰੀਏ, ਭੁੱਲਾਂ ਚੁੱਕਾਂ ਦੀ ਖਿਮਾ। ਸੁਣ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਏ ਨਮ ਹੈ, ਸਤਿਗੁਰ ਏ ਨਮ ਹੈ, ਸ੍ਰੀ ਗੁਰਦੇਵ ਏ ਨਮ ਹੈ, ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇ ਸਤਨ ਮਾਹੇ ਮਿਟਾਵੋ, ਸਿਮਰੋ ਜਾਸ ਵਿਸੰਬਰ ਏਕੈ, ਨਾਮ ਜਪਤਾ ਗੰਤ ਅਨੇਕੈ, ਵੇਦ ਪ੍ਰਾਨ ਸਿਮ੍ਰਿਤ ਸੁਦਾਖਿਰ।

ਤੈ ਨਾਲ ਪੁਛਾਨੂ। ਹੈ ਮਹਾ ਭਿਆਨ ਤਪਤ ਬਹੁ ਕਾਮੂ, ਤੈ ਹਰ ਕੇ ਨਾਮ ਕੀ ਤੁਮੂ ਪਰਛਾਮ, ਜਾ ਤ੍ਰਿਕਾਮਨ ਤੁਝ ਆਕਰ ਕੈ, ਤੈ ਨਾਨਕ ਹਰ ਹਰ ਅੰਮ੍ਰਿਤ ਬਰਕੈ। ਭਗਤ ਜਨਾ ਕੀ ਵਰਤ ਨਾਮ, ਸੰਤ ਜਨਾ ਕੈ ਮਨ ਬਿਸਰਾਮ, ਹਰ ਕਾ ਨਾਮ ਦਾਸ ਕੀ ਊਟ, ਹਰ ਕੈ ਨਾਮ ਉਦਰੇ ਜਨ ਕੋਟ। ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਖਦ ਸਾਧਕ ਮਾਤ, ਹਰ ਜਨ ਕੈ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀਨੂ ਦਾਨ, ਮਨ ਤਨ ਰੰਗ ਰਤੇ ਰੰਗੇ ਕੈ, ਨਾਨਕ ਜਨ ਕੈ ਬਿਰਤ ਬਵੇ ਕੈ, ਹਰ ਕਾ ਨਾਮ ਜਨ ਕੋ ਮੁਕਤ ਜੁਗਤ, ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ। ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਾ ਪਰੇ ਨ ਪਰੈ ਨ ਭੰਗ, ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੈ ਨਾਮ ਜਨ ਸੋਭਾ ਪਾਈ, ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਪਤ ਕਛ ਨਾਹੀ ਬਿਯੋਗ, ਜਨ ਰਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ। ਹਰ ਹਰ ਜਨ ਕੈ ਮਾਲ ਖਜੀਨਾ, ਹਰ ਧਨ ਜਨ ਕੋ ਆਪ ਪ੍ਰਭ ਦੀਨਾ, ਹਰ ਹਰ ਜਨ ਕੈ ਉਠ ਸਤਾਣੀ, ਹਰ ਪ੍ਰਤਾਪ ਜਨ ਅਵਰ ਨ ਜਾਣੀ, ਓਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਧ ਨਾਮ ਰਸਮਾਤੇ, ਆਠ ਪੈਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਹਰ ਕੀ ਭਗਤ ਮੁਕਤ ਬੋ ਕਰੇ, ਨਾਨਕ ਜਨ ਸੰਕੇਤੇ ਤਰੇ, ਪਾਰ ਜਾਤਿਓ ਹਰ ਕੋ ਨਾਮ, ਕਾਮ ਧੇਨ ਹਰ ਹਰ ਗੁਣ ਗਾਮ, ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁਖ ਲੱਥਾ, ਨਾਮ ਕੀ ਮਹਿਮਾ ਸੰਤ ਰਿਦ ਵਸੈ, ਸੰਤ ਪ੍ਰਤਾਪ ਦੁਰਤ ਸਭ ਨਸੈ, ਸੰਤ ਕਾ ਸੰਗ ਵਡ ਭਾਗੀ ਪਾਈਐ, ਸੰਤ ਕੀ ਸੇਵਾ ਨਾਮ ਤੇ ਆਈਐ, ਨਾਮ ਤੁਲ ਕਛ ਅਵਰ ਨ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਿਨ ਕੋਏ, ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ, ਪੇਕੇ ਸਰਬ ਢੰਡੋਲ, ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੂਲ ਅਸ਼ਟਪਦੀ, ਜਾਪ ਤਾਪ ਗਿਆਨ ਸਭ ਧਿਆਨ, ਖਟ ਸ਼ਾਸਤਰ ਸਿਮਰਤ ਵਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਗੋ ਤਿਆਗ ਬਨ ਮੱਧੇ ਫਿਰਿਆ, ਅਨੇਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹਉਮੈ ਬਹੁ ਰਤਨਾ, ਸਰੀਰ ਕਟਾਇ ਹਉਮੈ ਕਰ ਰਾਤੀ, ਵਰਤ ਨੇਮ ਕਰੈ ਬਹੁ ਭਾਤੀ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ, ਨਉ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ, ਮਾਂ ਉਦਾਸ ਤਪੀ ਸਰਥੀ ਵੈ, ਗੁਣ ਮਾਇ ਹੋਮਤ ਪ੍ਰਾਨ, ਕਨਿਕ ਸਭ ਹੈ ਵਰ ਭੂਮ ਦਾਨ, ਨਿਉਲੀ ਕਰਮ ਕਰੈ ਬਹੁ ਆਸਨ, ਜੈਨ ਮਾਰਗ ਸੰਜਮਤ ਸਾਧਨ, ਨਿਮਕ ਨਿਮਕਰ ਸਰੀਰ ਕਟਾਵੈ, ਤਾਉ ਭੀ ਹੋਮੈ ਮੈਲ ਨ ਜਾਵੈ, ਹਰ ਕੇ ਨਾਮ ਸੰਸਰ ਕਛ ਨਾਹੀ, ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ, ਮਨ ਕਾਮਨਾ ਤੀਰਥ ਦੇ ਛੁਟੈ, ਗਰਭ ਗੁਮਾਨ ਮਨ ਤੇ ਹੁਟੈ, ਸੋਚ ਕਰੈ ਦਿਨ ਸਰ ਰਾਤ, ਮਨ ਕੀ ਮੈਲ ਨ ਤਨ ਤੇ ਜਾਤ, ਇਸ ਦੇਹੀ ਕੋ ਬਹੁ ਸਾਧ ਨ ਕਰੈ, ਮਨ ਤੇ ਕਬੂ ਨ ਭਿਖਿਆ ਟਰੈ, ਜਲ ਧੋਵੈ ਬਹੁ ਦੇ ਅਨੀਤ, ਸੁਧ ਕਾ ਹੋਏ ਕਾਚੀ ਭੀਤ, ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਦਰੇ ਪਤਿਤ ਬਹੁਮੂਚ, ਬਹੁਤ ਸਿਆਣਪ ਜਮ ਕਾ ਭਉ ਵਿਆਪੈ, ਅਨਿਕ ਜਤਨ ਕਰ ਤ੍ਰਿਸ਼ਨਾ ਤ੍ਰਾਪੈ, ਭੇਖ ਨਿਕ ਅਗਨਿ ਬੁਝੈ, ਕੋਟ ਉਪਾਉ ਦੁਰਗੈ ਨਹੀਂ ਸਿਜੈ, ਛੂਟ ਸੁਨਾਈ ਉਪਿਆਲ, ਮੋਹ ਵਿਆਪੈ ਮਾਇਆ ਜਾਲ, ਅਵਰ ਕਰਤੂ ਸਗਲੀ ਜਮਡਾਨੈ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ, ਹਰ ਕਾ ਨਾਮ ਜਪਤ ਦੁਖ ਜਾਏ, ਨਾਨਕ ਬੋਲੈ ਸਹਿ ਸੁਭਾਏ, ਚਾਰ ਪਦਾਰਥ ਜੇ ਕੋ ਮੰਗੈ, ਸਾਧ ਜਿਨਾ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁਖ ਮਿਟਾਵੈ, ਹਰ ਹਰ ਨਾਮ ਹਿਰਦੈ ਸਦਗਾਵੈ, ਜੇ ਕੋ ਆਪਣੀ ਸੋਭਾ ਲੋਰੈ, ਸਾਧ ਸੰਗੇ ਹੋਮੈ ਚੋਰੈ, ਜੇ ਕੋ ਜਨਮ ਮਰਨ ਤੇ ਡਰੈ, ਸਾਧ ਜਿਨਾ ਕੀ ਸਰਨੀ ਪਰੈ, ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਕੈ ਬਲ ਬਲ ਜਾਸਾ, ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਹ ਸਮਝਾ ਕਾ ਮਿਟੈ ਵਿਮਾਨ, ਆਪਸ ਕਹੁ ਜੋ ਜਾਣੈ ਨੀਚਾ, ਸੋ ਬਣੀਐ ਸਭ ਤੇ ਉੱਚਾ, ਜਾ ਕਾ ਮਨੁ ਸਗਲ ਕਿਰੀਨਾ, ਹਰ ਹਰ ਨਾਮ ਤਿਨ ਘਟ ਘਟ ਚੀਨਾ, ਮਨੇ ਆਪਣੇ ਤੇ ਬੁਰਾ ਮਿਟਾਨਾ, ਭੇਖੈ ਸਗਲ ਸਿਰ ਸਾਜਨਾ, ਸੁਖ ਦੁਖ ਜਨ ਸਮਦ੍ਰਿਸ਼ਟੇਤਾ, ਨਾਨਕ ਪਾਪ ਪੁੰਨ ਹੀ ਲੇਪਾ, ਨਿਰ ਧਨ ਕੋ ਧਨ ਤੇਰੋ ਨਾਉ, ਨਿਥਾਵੇ ਕੋ ਨਾਉ ਤੇਰਾ ਥਾਉ, ਨਿਮਾਣੇ ਕੋ ਪ੍ਰਭ ਤੇਰੋ ਮਾਨ, ਸਗਲ ਘਟਾ ਕੋ ਦੇਵ ਹੁਦਾਨ, ਕਰਨ ਕਰਾਵਨ ਹਰ ਸੁਆਮੀ, ਸਗਲ ਘਟਾ ਕੇ ਅੰਤਰ ਜਾਮੀ, ਆਪਣੀ ਗਤ ਮਿਰਜਾਨੂ ਆਪੇ, ਆਪਣ ਸੰਗਾ ਪ੍ਰਵਰਾਤੇ, ਤੁਮਰੀ ਉਸਤ ਤੁਮ ਤੇ ਹੋਏ, ਨਾਨਕ ਅਵਰ ਨ ਜਾਣ ਸਕੋਏ, ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਸਗਲ ਕਿਰਿਆ ਮੈਂ ਉੱਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਿਰਿਆ, ਸਗਲ ਉਦਮ ਮੈਂ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ, ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਸ ਰਸਨ ਬਖਾਨੀ, ਸਗਲ ਥਾਨ ਤੇ ਉੱਤਮ ਥਾਨ, ਨਾਨਕ ਜੇ ਘਟ

ਵਧੀ ਰਮਈਆ ਕੇ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾਸ ਵਾਰ ਸੀ ਗਾਰਿਆ ਗਰਭਗਨ ਮੈਂ ਜਿਨੇ ਉਵਾਰਿਆ ਬਾਹਰ ਵਿਵਸਥਾ ਤੁਝੇ ਪਿਆਰੈ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਧ ਭਇਆ ਉਪਰ ਸਾਗ ਸਹਿਨ ਮੁਖ ਪਿਆ ਬੈਠ ਕੋ ਦੈਨ ਇਹੋ ਨਿਰਗੁਣ ਗੁਣ ਕਛੂ ਨ ਬੁਝੈ ਬਖਸ਼ ਲੇ ਹੋ ਤੋ ਨਾਨਕ ਸੀਜੈ ਜੇ ਪ੍ਰਸਾਦ ਧਾਰੂ ਪਰ ਸੁਖ ਬਸੈ ਸੁਤ ਭਰਾਤ ਮੀਤ ਮੰਤਾ ਸੁਹਾਸੈ ਜੇ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਪਾਵ ਕਮੁੱਲਾ ਜੇ ਪ੍ਰਸਾਦ ਭੋਗੈ ਸਭ ਰਸਾ ਸੁਗਲ ਸਮੱਗਰੀ ਸਭ ਸਾਥ ਬਸਾ ਦੀਨੇ ਹਸਤ ਪਾਵ ਕਰਨੇ ਤਰਸਨਾ ਤੁਸੈ ਤਿਆਗ ਵਰ ਸੰਗਰਚਨਾ ਐਸੇ ਦੁਖ ਮੁੜੰਦ ਵਿਆਪੇ ਨਾਨਕ ਕਾੜ ਲਿਹੋ ਪ੍ਰਵਿਆਪੇ ਆਦੰਤ ਜੋ ਰੱਖ ਨਹਾਰ ਤਿਸਵ ਪ੍ਰੀਤ ਨ ਕਰੈ ਗਵਾਰ ਜਾ ਕੀ ਸੇਵਾ ਨਵ ਨਿਧ ਪਾਵੈ ਤਾਸਵ ਮੂੜਾ ਮਨ ਹਿਲਾਵੈ ਜੋ ਠਾਕੁਰ ਸਹਿ ਸਦਾ ਹਜੂਰੇ ਤਾ ਕੋ ਅੰਦਾ ਜਾਣਤ ਦੂਰੇ ਜਾ ਕੀ ਟਹਿਲ ਪਾਵੈ ਦਰਗੈ ਮਾਨ ਤਿਸੈ ਵਿਸਾਰੈ ਮੁਗਧ ਜਾਨ ਸਦਾ ਸਦਾ ਭੁੱਲਨ ਹਾਰ ਨਾਨਕ ਰੱਖਣ ਹਾਰ ਅਪਾਰ ਰਤਨ ਤਿਆ ਕੌਡੀ ਸਿੰਘ ਰਚੈ ਸਾ ਚੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਥਿਰ ਕਰ ਮਾਨੈ ਜੋ ਹੋਵਣ ਸੋ

ਪਹਿ ਆਪਾ ਕਰਤਨ ਬੇਰਾ ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ ਭਾਵ ਸਿਆਣਪ ਸਗਲ ਤੇ ਰਹਿਤ ਸਭ ਖਜਾਨੇ ਆਤਮ ਕੀ ਰਹਿਤ ਜਿਸ ਭਾਵੈ ਤਿਸ ਲੈ ਲੜ ਲਾਏ ਤਾਂਤ ਨੰਤਰ ਰਿਹਾ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਕ ਨਿਮਕ ਜਪ ਨਾਨਕ ਹਰੀ ਸਲੋਕ।

0: ਐ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਵ ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕਉ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖ ਕਉ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖਾ ਹਲਤ ਪਲ ਸਵਾਰੈ ਨਾਨਕ ਸਤਿਗੁਰ ਸਿੱਖੋ ਜੀ ਨਾਲ ਸੰਭਾਰੈ ਗੁਰ ਕੈ ਗ੍ਰਹਿ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮਹਿ ਸਹਿ ਆਪਸ ਕਉ ਕਰ ਕਛ ਨ ਜਨਾਵੈ ਹਰ ਹਰ ਨਾਮ ਹਿਰਦੈ ਸੁਰ ਧਿਆਵੈ ਮਨ ਵੇਚੈ ਸਤਿਗੁਰ ਕੈ ਪਾਸ ਤਿਸ ਸੇਵਕੇ ਕਾਰਜ ਰਾਸ ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵ ਗੁਰ ਕੀ ਮਤਲੇ ਬੀਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰੂ ਜਿਸ ਹਿਰਦੈ ਹਰ ਨਾਉ ਅਨਿਕ ਬਾਰ ਗੁਰ ਕਉ ਬਲ ਜਾਉ ਸਰਬ ਨਿਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਜਨ ਜਨਮੈ ਪਾਰ ਬ੍ਰਹਮ ਇੱਕ ਹੈ ਆਪ ਨਹੀਂ ਕਛ ਭਰਮ ਸਹਿ ਸਿਆਨਕ ਲਿਆ ਨਾ ਜਾਈਐ ਨਾਨਕ ਐਸਾ ਗੁਰ ਬਿਡ ਭਾਗੀ ਪਾਈਐ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇਟ ਤਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹਿ ਗਵੇ ਸੁਨ ਕਰ ਬਚਨ ਕਰਨ ਆਗਾਨੀ ਮਨ ਸੰਤੋਖ ਆਤਮ ਪਤਿਆਨੀ ਪੂਰਾ ਗੁਰ ਅਖਿਓ ਜਾਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਭੇਖੈ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵ ਹੈ ਤਿਸ ਲਏ ਮਿਲਾਏ ਜੇ ਬਾਇਕ ਉਸਤਤ ਅਨੇਕ ਸਤਪੁਰਖ ਪੂਰਨ ਵਿਵੇਕ ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਅਗਮ ਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਕੀ ਕੀਮਤ ਕਿਨੈ ਨ ਪਾਈ ਅਨਿਕ ਭਗਤ ਬੰਧਨ ਨਿਤ ਕਰੈ ਚਰਨ ਕਮਲ ਹਿਰਦੈ ਸਿਮਰੈ ਸਦ ਬਲਿਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ ਹਰ ਰਸ ਪਾਵੈ ਜਨ ਹੋਏ ਅੰਮ੍ਰਿਤ ਪੀਵੈ ਅਮਰ ਸੋ ਹੋਏ ਉਸ ਪੁਰਖ ਕਾ ਨਾਹੀ ਕਦੇ ਬਿਨਾਸ ਜਾਗੈ ਮਨ ਪ੍ਰਗਟੇ ਗੁਣਤਾਸ
1: ਜਿਸ ਤਰ੍ਹਾਂ ਕੋਈ ਹੈ ਅੱਗ ਦੇ ਵਿੱਚੋਂ ਅੱਗ ਦੇ ਚੰਗਿਆੜੇ ਉੱਡਦੇ ਹਨ ਫਿਰ ਅੱਗ ਵਿੱਚ ਮਿਲ ਜਾਂਦੇ ਜਿਸ ਤਰ੍ਹਾਂ ਮਿੱਟੀ ਹੈ ਮਿੱਟੀ ਉੱਡਦੀ ਹੈ ਫਿਰ ਮਿੱਟੀ ਦੇ ਵਿੱਚ ਮਿਲ ਜਾਂਦੇ ਜਿਸ ਤਰ੍ਹਾਂ ਪਾਣੀ ਪਾਣੀ ਦੇ ਵਿੱਚ ਲਹਿਰਾਂ ਉੱਠਦੀਆਂ ਫਿਰ ਪਾਣੀ ਦੇ ਵਿੱਚ ਹੀ ਸਮਾ ਜਾਂਦੀ ਹੈ ਇਸੇ ਤਰ੍ਹਾਂ ਫਿਰ ਪਾਣੀ ਦੇ ਵਿੱਚ ਹੀ ਸਮਾ ਜਾਂਦੀ ਹੈ ਇਸੇ ਤਰ੍ਹਾਂ ਤੈਸੇ ਵਿਸ਼ਵ ਰੂਪ ਤੇ ਇਸੇ ਤਰ੍ਹਾਂ ਉਸ ਪਰਮਾਤਮਾ ਤੋਂ ਇਹ ਸਾਰੀ ਦੁਨੀਆ ਪੈਦਾ ਹੋਈ ਅੰਤ ਸਾਰੇ ਉਹਦੇ ਵਿੱਚ ਸਮਾ ਜਾਣਗੇ ਚਾਹੇ ਕੋਈ ਕਿਸੇ ਵੀ ਦੇਸ਼ ਦਾ ਰਹਿਣ ਵਾਲਾ ਸੰਸਾਰ ਦੇ ਕਿਸੇ ਵੀ ਕੋਣੇ ਵਿੱਚ ਰਹਿਣ ਵਾਲਾ ਕਿਸੇ ਵੀ ਜਾਤ ਦਾ ਕਿਸੇ ਵੀ ਮਜ਼ਹਬ ਨੂੰ ਮੰਨਣ ਵਾਲਾ ਸਾਹਿਬ ਜੀ ਕਹਿੰਦੇ ਹਨ ਇਹ ਸਾਰੇ ਇੱਕ ਪਰਮਾਤਮਾ ਤੋਂ ਪੈਦਾ ਹੋਏ ਹਨ ਅੰਤ ਸਾਰੇ ਉਹਦੇ
0: ਸਾਥ ਨਾ ਚੱਲੈ ਬਿਨ ਭਜਨ ਬਿਖਿਆ ਸਗਲੀ ਚਾਰ ਹਰ ਹਰ ਨਾਮ ਕਮਾਵਨਾ ਨਾਨਕ ਇਹ ਧਨ ਸਾਰ ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ

0: ਅੱਜ ਸਰਹੰਦ ਸ਼ਹਿਰ ਨੂੰ ਕੀ ਆਖਾਂ, ਗੁਰੂ ਦੀ ਬਖਸ਼ਿਸ਼ ਆਖਾਂ ਕਿ ਬਦਕਿਸਮਤੀ ਆਖਾਂ ਇਸ ਸ਼ਹਿਰ ਦੀ। ਇਸ ਦੀ ਘਰਵਾਲੀ ਕਹਿਣ ਲੱਗੀ, ਮੈਂ ਤੁਹਾਡੀ ਗੱਲ ਸੁਣ। ਇਸ ਦੀ ਘਰਵਾਲੀ ਕਹਿਣ ਲੱਗੀ, ਮੈਂ ਤੁਹਾਡੀ ਗੱਲ ਸਮਝੀ ਨਹੀਂ। ਫਿਰ ਕਹਿੰਦਾ ਬਲੀਏ ਰੋਕੇ, ਸਰਹੰਦ ਸ਼ਹਿਰ ਨੂੰ ਭਾਗਾਂ ਵਾਲਾ ਆਖਾਂ, ਕਿਹਦੀ ਬਦਕਿਸਮਤੀ ਤੇ ਰੋਵਾਂ। ਘਰ ਵਾਲੀ ਫਿਰ ਪੁੱਛਦੀ, ਮੈਂ ਤੁਹਾਡੀ ਗੱਲ ਸਮਝੀ ਨਹੀਂ, ਇਹ ਗੱਭਰੂ ਨੌਜਵਾਨ ਕੌਣ ਹੈ।
1: ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਇਸ਼ਟ ਵਰੀ, ਜਾਚਕ ਜਨ ਜਾਚੈ ਪ੍ਰਭਦਾਨ।

ਨਾ ਕੀ ਮੰਗੂ ਧੂਰ, ਪਾਰ ਬ੍ਰਹਮ ਮੇਰੀ ਸ਼ਰਧਾ ਪੂਰ। ਸਦਾ ਸਦਾ ਪ੍ਰਭ ਕੇ ਗੁਣ ਗਾਵੋ, ਸਾਸ ਸਾਸ ਪ੍ਰਭ ਤੁਮੈ ਧਿਆਵੋ, ਚਰਨ ਕਮਲ ਸਿਉ ਲਾਗੈ ਪ੍ਰੀਤ, ਭਗਤ ਕਰੂੰ ਪ੍ਰਭ ਕੀ ਨਿਤ ਨੀਤ। ਇਕਾਓ ਟੇਕੋ ਆਧਾਰ, ਨਾਨਕ ਮੰਗੈ ਨਾਮ ਪ੍ਰਭ ਸਾਰ, ਪ੍ਰਭ ਕੀ ਦ੍ਰਿਸ਼ਟ ਮਹਾਂ ਸੁਖ ਹੋਏ, ਹਰ ਰਸ ਪਾਵੈ ਬਿਰਲਾ ਕੋਏ। ਜਿਨ ਚਾਖਿਆ ਸੇ ਜਨ ਤ੍ਰਿਪਤਾਨੇ, ਪੂਰਨ ਪੁਰਖ ਨਹੀਂ ਡੋਲਾਨੇ, ਸੁਭਰ ਭਰੇ ਪ੍ਰੇਮ ਰਸ ਰੰਗ, ਉਪਜੈ ਚਾਉ ਸਾਧ ਕੈ ਸੰਗ, ਪਰੇ ਸਰਨਾਨ ਸਭ ਤਿਆਗ, ਅੰਤਰ ਪ੍ਰਗਾ ਸੰ ਦਿਨ ਲਿਵਲਾਗ। ਬਡਭਾਗੀ ਜਪਿਆ ਪ੍ਰਭ ਸੋਏ, ਨਾਨਕ ਨਾਮ ਰਤੇ ਸੁਖ ਹੋਏ, ਸੇਵਕੀ ਮਨਸਾ ਪੂਰੀ ਭਈ, ਸਤਿਗੁਰ ਤੇ ਨਿਰਮਲ ਮਤ ਲਈ, ਜਨ ਕਉ ਪ੍ਰਭ ਹੋਇਓ ਦਿਆਲ, ਸੇਵਕ ਕੀਨੂ ਸਦਾ ਨਿਹਾਲ। ਬੰਧਨ ਕਾਟ ਮੁਕਤ ਜਨ ਭਇਆ, ਜਨਮ ਮਰਨ ਦੁਖ ਭ੍ਰਮ ਗਇਆ, ਇਚ ਪੁੰਨੀ ਸਰਧਾ ਸਭ ਪੂਰੀ, ਰਵ ਰਹਿਆ ਸਦਸੰਗ ਹਜੂਰੀ, ਜਿਸ ਕਾ ਸਾ ਤਿਨ ਲਿਆ ਮਿਲਾਏ, ਨਾਨਕ ਭਗਤੀ ਨਾਮ ਸਮਾਏ। ਸੋ ਕਿਉਂ ਬਿਸਰੈ ਜੇ ਘਾਲ ਨ ਭਾਨੈ, ਸੋ ਕਿਉਂ ਬਿਸਰੈ ਜੇ ਕੀ ਆ ਜਾਣੈ, ਸੋ ਕਿਉਂ ਬਿਸਰੈ ਜਿਨ ਸਭ ਕਿਛ ਦੀਆ, ਸੋ ਕਿਉਂ ਬਿਸਰੈ ਜੇ ਜੀਵਨ ਜੀਆ, ਸੋ ਕਿਉਂ ਬਿਸਰੈ ਜੇ ਅਗਨ ਮਹਿ ਰਾਖੈ, ਗੁਰਪ੍ਰਸਾਦ ਕੋ ਬਿਰਲਾ ਲਾਖੈ, ਸੋ ਕਿਉਂ ਬਿਸਰੈ ਜੇ ਬਿਖਤੇ ਕਾਢੈ, ਜਨਮ ਜਨਮ ਕਾ ਟੁੱਟਾ ਗਾਢੈ, ਗੁਰਪੂਰੈ ਤਤ ਹੈ ਬੁਝਾਇਆ, ਪ੍ਰਭ ਆਪਣਾ ਨਾਨਕ ਜਨ ਧਿਆਇਆ। ਸਾਜਨ ਸੰਤ ਕਰੋ ਇਹ ਕਾਮ, ਆਨ ਤਿਆਗ ਜਪੋ ਹਰਨਾਮ, ਸਿਮਰ ਸਿਮਰ ਸਿਮਰ ਸੁਖ ਪਾਵੋ, ਆਪ ਜਪੋ ਬ੍ਰਹਿ ਨਾਮ ਜਪਾਵੋ। ਭਗਤ ਭਾਈ ਤਰੀਐ ਸੰਸਾਰ, ਬਿਨ ਭਗਤੀ ਤਨ ਹੋਸੀ ਚਾਰ, ਸਰਬ ਕਲਿਆਣ ਸੁਖ ਨਿਧ ਨਾਮ, ਗੂੜਤ ਜਾਤ ਪਾਏ ਬਿਸਰਾਮ, ਸਗਲ ਦੁਖ ਕਾ ਹੋਵਤ ਨਾਸ, ਨਾਨਕ ਨਾਮ ਜਪੋ ਗੁਣ ਤਾਸ। ਉਪਜੀ ਪ੍ਰੀਤ ਪ੍ਰੇਮ ਰਸ ਚਾਊ, ਮਨ ਤਨ ਅੰਤਰ ਹੀ ਸੁਵਾਊ, ਨਿਤ੍ਰ ਉਪੇਖ ਦਰ ਸੁਖ ਹੋਏ, ਮਨ ਬਿਗਸੈ ਸਾਧ ਚਰਨ ਧੋਏ। ਭਗਤ ਜਨਾ ਕੈ ਮੰਤਨ ਰੰਗ, ਬਿਰਲਾ ਕੂ ਪਾਵੈ ਸੰਗ, ਏਕ ਬਸਤੀ ਜੈ ਕਰ ਮਯਾ, ਗੁਰਪ੍ਰਸਾਦ ਨਾਮ ਜਪ ਲਇਆ। ਤਾ ਕਿ ਉਪਮਾ ਕਹੀ ਨਾ ਜਾਏ, ਨਾਨਕ ਰਹਿਆ ਸਰਬ ਸਮਾਏ, ਪ੍ਰਭ ਅਕਸੰਦ ਦੀਨ ਦਇਆਲ, ਭਗਤ ਵਛਲ ਸਦਾ ਕਿਰਪਾਲ, ਅਨਾਥ ਨਾਥ ਗੋਬਿੰਦ ਗੋਪਾਲ, ਸਰਬ ਘਟਾ ਕਰਤ ਪ੍ਰਤਪਾਲ, ਆਦਿ ਗੁਰ ਕਾਰਨ ਕਰਤਾਰ। ਭਗਤ ਜਨਾ ਕਹਿ ਪ੍ਰਾਣ ਆਧਾਰ, ਜੋ ਜੋ ਜਪੈ ਸੋ ਹੋਏ ਪੁਨੀਤ, ਭਗਤ ਭਾਈ ਲਾਵੈ ਮਨਹੀਤ, ਹਮ ਨਿਰਗੁਣ ਯਾਰ ਨੀਚ ਅਜਾਨ, ਨਾਨਕ ਤੁਮਰੀ ਸਰਨ ਪੁਰਖ ਭਗਵਾਨ, ਸਰਬ ਬੈਕੁੰਠ ਮੁਕਤ ਮੋਖ ਪਾਏ, ਏਕ ਨਿਮਕ ਹਰ ਕੇ ਗੁਣ ਗਾਏ, ਅਨਿਕ ਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਥਾ ਮਨ ਭਾਈ। ਬੋ ਭੋਜਨ ਕਾ ਪਰ ਸੰਗੀਤ, ਰਸਨਾ ਜਪਤੀ ਹਰ ਹਰ ਨੀਤ, ਭਲੀ ਸੁਕਰਨੀ ਸੋਭਾ ਧਨਵੰਤ, ਹਿਰਦੈ ਬਸੈ ਪੂਰਨ ਗੁਰਮੰਤ, ਸਾਧ ਸੰਗ ਪ੍ਰਭ ਦੇਹੋ ਨਿਵਾਸ, ਸਰਬ ਸੁਖ ਨਾਨਕ ਪ੍ਰਗਾਸ। ਸਲੋਕ ਸਾਰ

ਪ੍ਰੀਖਿਆ ਜਿਸ ਮਨ ਵਸੈ ਤਿਸ ਸਾਚ ਪ੍ਰੀਖਿਆ ਮਨ ਤਨ ਨਾਮ ਜਪੋ ਲਿਵ ਲਾਏ ਦੁਖ ਦਰਦ ਮਨ ਤੇ ਪਹੁ ਜਾਏ ਸਚ ਵਾਪਾਰ ਕਰੋ ਵਾਪਾਰੀ ਦਰਗਹ ਨਿਬਹਿ ਖੇਪ ਤੁਮਾਰੀ ਏਕਾ ਟੇਕ ਰੱਖੋ ਮਨ ਮਾਹੀ ਨਾਨਕ ਬਹੁਰ ਨਾਇਆ ਵਹਿ ਜਾਹੇ ਤਿਸ ਤੇ ਦੂਰ ਕਹਾ ਕੋ ਜਾਏ ਉਬਰੈ ਰੱਖਣ ਹਾਰ ਧਿਆਏ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੈ ਤਿਸ ਨਾਹੀ ਦੂਖ ਨਾਮ ਜਪਤ ਮਨ ਹੋਵਤ ਸੂਖ ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਨ ਕੋ ਕੋਈ ਨ ਪਹੁੰਚਣ ਹਾਰ ਸਿਰ ਉਪਰ ਠਾਡਾ ਗੁਰਸੂਰਾ ਨਾਨਕ ਤਾ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਵਸੈ ਸੁਹੂਤ ਨਿਹਾਲ ਤਾ ਕੈ ਨਿਕਟ ਨਯਾਵਤ ਕਾਲ ਅਮਰ ਭਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ।

ਸੋ ਰਹਿ। ਜੋ ਕਿਛ ਕਹਿਣਾ ਸੋ ਆਪੇ ਕਹਿ, ਆਗਿਆ ਆਵੇ ਆਗਿਆ ਜਾਏ, ਨਾਨਕ ਜਾ ਭਾਵੈ ਤਾਂ ਲੈ ਸਮਾਏ, ਇਸਤੇ ਹੋਏ ਸੋ ਨਾਹੀ ਬੁਰਾ, ਹੋਰੈ ਕਹੋ ਕਿਨੈ ਕਛ ਕਰਾ। ਆਪ ਭਲਾ ਕਰਤੂ ਤਤ ਨਿੱਕੀ, ਆਪੇ ਜਾਣੈ ਆਪਣੇ ਜੀ ਕੀ, ਆਪ ਸਾਜ ਧਾਰੀ ਸਭ ਸਾਚ, ਉਤ ਪੁੱਤ ਆਪਣ ਸੰਗਰਾਜ, ਤਾਂ ਕਿ ਗਤਮਿਤ ਕਹੀ ਨਾ ਜਾਏ, ਦੂਸਰ ਹੋਏ ਤਾਂ ਸੋਝੀ ਪਾਏ, ਤਿਸ ਕਾ ਕੀਆ ਸਭ ਪ੍ਰਵਾਨ, ਗੁਰਪ੍ਰਸਾਦ ਨਾਨਕ ਹੋ ਜਾਨ, ਜੋ ਜਾਣੈ ਤਿਸ ਦਾ ਸੁਖ ਹੋਏ, ਆਹ ਮਿਲਾਏ ਲੈ ਪ੍ਰਸੋਏ। ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਖ ਜਿਸ ਹਿਰਦੈ ਭਗਵੰਤ, ਧਨ ਧਨ ਧਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਰਾਇਆ, ਜਨ ਆਵਨ ਕਹਿ ਸੁਆਊ, ਜਨ ਕੈ ਸੰਗ ਚਿਤ ਆਵੈ ਨਾਊ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਜਨ ਕੋ ਸਦਾ ਨਮਸਕਾਰ। ਸਲੋਕ ਪੂਰਾ ਪ੍ਰਭਿਆ ਰਾਧਿਆ, ਪੂਰਾ ਜਾਕਾ ਨਾਊ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ ਅਸ਼ਟਪਦੀ, ਪੂਰੇ ਗੁਰ ਕਾ ਸੁਨ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ, ਸਾਧ ਸਾਧ ਸਿਮਰਹੁ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ, ਆਸ ਅਨਿਤ ਤਿਆਗੋ ਤਰੰਗ, ਸੰਤ ਜਨਾ ਕੀ ਧੂਰ ਮਨ ਮੰਗ, ਆਪ ਛੋੜ ਬੇਨਤੀ ਕਰੋ, ਸਾਧ ਸੰਗ ਅਗਨ ਸਾਗਰ ਤਰਹੋ, ਹਰ ਧਨ ਕੇ ਭਰ ਲਿਹੋ ਭੰਡਾਰ, ਨਾਨਕ ਗੁਰਪੂਰੇ ਨਮਸਕਾਰ, ਖੇਮ ਕੁਸ਼ਲ ਸਹਿਜ ਆਨੰਦ, ਸਾਧ ਸੰਗ ਭਜ ਪਰਮਾਨੰਦ, ਨਰਕ ਨਿਵਾਰ ਉਧਾਰੋ ਜੀਓ, ਗੁਣ ਗੋਬਿੰਦ ਅੰਮ੍ਰਿਤ ਰਸ ਪੀਓ, ਚਿਤ ਚਿਤਵੋ ਨਾਰਾਇਣ ਏਕ, ਏਕ ਰੂਪ ਜਾ ਕੇ ਰੰਗ ਅਨੇਕ, ਗੋਪਾਲ ਦਮੋਦਰ ਦੀਨ ਦਿਆਲ, ਦੁਖ ਭੰਜਨ ਪੂਰਨ ਕਿਰਪਾਲ, ਸਿਮਰ ਸਿਮਰ ਨਾਮ ਬਾਰੰਬਾਰ, ਨਾਨਕ ਜੀ ਕਾ ਇਹ ਆਧਾਰ, ਉੱਤਮ ਸਲੋਕ ਸਾਧ ਕੇ ਬਚਨ, ਅਮਲੀਤ ਲਾਲ ਰਤਨ, ਸੁਣਤ ਕਮਾਵਤ ਹੋਤ ਉਧਾਰ, ਆਪ ਤਰੈ ਲੋਕ ਕਹਿ ਨਿਸਤਾਰ, ਸਫਲ ਜੀਵਨ ਸਫਲਤਾ ਕਾ ਸੰਗ, ਜਾ ਕੈ ਮਨ ਲਾਗਾ ਹਰ ਰੰਗ, ਜੈ ਜੈ ਸ਼ਬਦ ਅਨਾਹਦ ਵਾਜੈ, ਸੁਣ ਸੁਣ ਅਣਦ ਕਰੇ ਪ੍ਰਭ ਗਾਜੈ, ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ, ਨਾਨਕ ਉਦਰੇ ਤਿਨ ਕੈ ਸਾਥੇ, ਸਰਣ ਜੋਗ ਸੁਨ ਸਰਣੀ ਆਏ, ਕਰ ਕਿਰਪਾ ਪ੍ਰਭ ਆਪ ਮਿਲਾਏ, ਮਿਟ ਗਏ ਬੈਰ ਭਏ ਸਬਰੇਨ, ਅੰਮ੍ਰਿਤ ਨਾਮ ਸਾਧ ਸੁਨ ਲੈਣ, ਸੋ ਪ੍ਰਸੰਨ ਭਏ ਗੁਰਦੇਵ, ਪੂਰਨ ਹੋਈ ਸੇਵਕ ਕੀ ਸੇਵ, ਆਲ ਜੰਜਾਲ ਵਿਕਾਰ ਤੇ ਰਹਿਤੇ, ਰਾਮ ਨਾਮ ਸੁਨ ਰਸਨਾ ਕਹਿਤੇ, ਕਰ ਪ੍ਰਸਾਦ ਆਪ ਧਾਰੀ, ਨਾਨਕ ਨਿਭੇ ਖੇਪ ਹਮਾਰੀ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀ, ਸੁਖਮਨੀ ਸਹਿਜ ਗੋਬਿੰਦ ਗੁਣ ਨਾਮ, ਜਿਸ ਮਨ ਬਸੈ ਸੁਹੋਤ ਨਿਧਾਨ, ਸਰਵ ਇੱਛਾ ਤਾਂ ਕੀ ਪੂਰਨ ਹੋਏ, ਪ੍ਰਧਾਨ ਪੁਰਖ ਪ੍ਰਗਟ ਸਭ ਲੋਏ, ਸਭ ਤੇ ਉੱਚ ਪਾਏ ਅਸਥਾਨ, ਬਹੁਰ ਨ ਹੋਵੈ ਆਵਨ ਜਾਨ, ਹਰ ਧਨ ਕਾਠ ਚਲੈ ਜਿਨ ਸੋਏ, ਨਾਨਕ ਜਿਸੈ ਪ੍ਰਾਪਤ ਹੋਏ, ਖੇਮ ਸ਼ਾਂਤ ਰਿਧ ਨਵ ਨਿਧ, ਬੁੱਧ ਗਿਆਨ ਸਰਬ ਤੈ ਸਿੱਧ, ਵਿਦਿਆ ਤਪ ਯੋਗ ਪ੍ਰਭ ਧਿਆਨ, ਗਿਆਨ ਸ੍ਰੇਸ਼ਟ ਉੱਤਮ ਇਸਨਾਨ, ਚਾਰ ਪਦਾਰਥ ਕਮਲ ਪ੍ਰਗਾਸ, ਸਭ ਕੈ ਮਤ ਸਗਲ ਤੇ ਉਦਾਸ, ਸੁੰਦਰ ਚਤੁਰ ਤਤ ਕਾ ਬੇਤਾ, ਸਮਦਰਸੀ ਇਕ ਦ੍ਰਿਸ਼ਟੇਤਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਉ ਬਾਚ ਬੇਨਤੀ, ਚੌਪਾਈ ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਤਵ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤ ਪਾਰਾ, ਹਮਰੇ ਦੁਸ਼ਟ ਸਭੈ ਤੁਮ ਕਾਵੋ, ਆਪ ਹਾਥ ਦੈ ਮੋਹੇ ਬਚਾਵੋ, ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ, ਮੋਰ ਅੱਛਾ ਨਿਜ ਕਰਦੈ ਕਰਿਐ, ਸਭ ਬੈਰਨ ਕੋ ਆਜ ਸੰਗਰਿਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ, ਤੁਮਹਿ ਛਾੜ ਕੋਈ ਆਵਰ ਨਾ ਧਿਆਉਂ, ਜੋ ਬਰ ਚਾਹੂੰ ਸੋ ਤੁਮ ਤੇ ਪਾਉ, ਸੇਵਕ ਸਿੱਖ ਹਮਾਰੇ ਤਾਰੀਐ, ਚੁਨ ਚੁਨ ਸਤਰ ਹਮਾਰੇ ਮਾਰੀਐ, ਆਪ ਹਾਥ ਦੈ ਮੁਜੈ ਉਭਰਿਐ, ਮਰਨ ਕਾਲ ਕਾ ਤ੍ਰਾਸ ਨਿਵਰਿਐ, ਹੂ ਜੋ ਸਦਾ ਹਮਾਰੇ ਪੱਛਾ, ਸ੍ਰੀ ਅਸਤ ਹੋ ਜਜੂ ਕਰੇ ਹੋ ਰੱਛਾ, ਰਾਖ ਲੇ ਹੋ ਮੋਹੇ ਰਾਖਨ ਹਾਰੇ, ਸਾਹਿਬ ਸੰਤ ਸਹਾਏ ਪਿਆਰੇ, ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪੂਰੀ ਚਤੁਰ ਦਸ ਕੰਤਾ, ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸਿਵਜੂ ਅਵਤਰਾ, ਕਾਲ ਪਾਏ ਕਰ ਬਿਸਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ, ਜਵਨ ਕਾਲ ਜੋਗੀ ਸਿਵ ਕੀਓ, ਬੇਦ ਰਾਜ ਬ੍ਰਹਮਾ ਜੂ ਥੀਓ, ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ, ਜਵਨ ਕਾਲ ਸਭ ਜਗਤ ਬਨਾਇਓ, ਦੇਵ ਦੈਤ ਜਸ਼ਨ ਉਪਜਾਇਓ, ਆਦ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ, ਸਿਵਕਨ ਕੋ ਸਿਵ ਗੁਣ ਸੁਖ ਦੀਓ, ਸਤਰਨ ਕੋ ਪਲਮੋ ਬਾਧ ਕੀਓ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰ

ਗੋਬਿੰਦ ਦਾਸ ਤੁਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ। ਸਤਿਗੁਰੂ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾ ਪਾਇਆ ਸਹਿਜ ਸੇਤੀ। ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦ ਤਾ ਗਾਵਹੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ, ਸਭਨਾ ਗਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ ਨਾ।

ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਾਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਤਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਸਾਚੀ ਲਿਵੈ ਬੇਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੈ ਬਾਜਹੁ ਕਿਆ ਕਰੇ ਵੇਚਾਰੀਆ ਤੁਧ ਬਾਜ ਸਮਰੱਥ ਕੋਏ ਨਾਹੀ ਕਿਰਪਾ ਕਰ ਬਨਵਾਰੀਆ ਇਸ ਨਾਉ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਿਵੈ ਬਾਜਹੁ ਕਿਆ ਕਰੇ ਵੇਚਾਰੀਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੈ ਸਵਾਰਿਆ ਕਹੈ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ ਪਾਵੈ ਤਾਂ ਸੋ ਜਨ ਦੇ ਜਿਸ ਨੂੰ ਹੋਰ ਕਿਆ ਕਰਹਿ ਵਿਚਾਰਿਆ ਇੱਕ ਭਰਮ ਭੂਲੇ ਫਿਰੈ ਦਹਿ ਦੇਸੋ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨਾ ਭਾਣਾ ਭਾਵੈ ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੈ ਆਵਹੁ ਸੰਤ ਪਿਆਰੇ ਹੋ ਅਕਥ ਕੀ ਕਰੈ ਕਹਾਣੀ ਕਰਹਿ ਕਹਾਣੀ ਅਕਥ ਤੇਰੀ ਕਿਤ ਦੁਆਰੈ ਪਾਈਐ ਤਨ ਮਾਨ ਧਨ ਸਭ ਸੌਂਪ ਗੁਰ ਕਉ ਹੁਕਮ ਮੰਨਿਐ ਪਾਈਐ ਹੁਕਮ ਮੰਨੇ ਹੋ ਗੁਰੂ ਕੇਰਾ ਗਾਵਹੁ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥੇ ਹੋ ਅਕਥ ਕਹਾਣੀ ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤਿਸੈ ਵਿਟਹੋ ਜਿਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰੇ ਨਾਲੇ ਸਾਥ ਤੇਰਾ ਚੱਲੈ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚਾ ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣਹੇ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੈ ਅੱਖ ਹੈ ਤਾਂ ਵੇਖਾ ਹੈ ਸਭ ਤੂੰ ਹੈ ਜਿਨ ਜਗਤ ਉਪਾਇਆ ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਤੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੁਧ ਉਪਾਏ ਇੱਕ ਵੇਖ ਪਰ ਸੁਣ ਆਇਆ ਲਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸ ਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਹਾਂ ਕੇਰੀ ਬਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ ਬਹੁਤ ਨਾਹੀਂ ਬੋਲਣਾ ਖੰਨਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ ਜਿਉਂ ਤੂੰ ਚਲਾ ਹੈ ਤਿਵ ਚੱਲੈ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾ ਹੈ ਤਿਵੈ ਚੱਲੈ ਜਿਨ੍ਹਾਂ ਮਾਰਗ ਪਾਵਹੇ ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਧਿਆਵਹੇ ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੈ ਸੁਖ ਪਾਵਹੇ ਕਹਿ ਨਾਨਕ ਸੱਚੇ ਸਾਹਿਬ ਜਿਉਂ ਭਾਵੈ ਤਿਵੈ ਚਲਾਵਹੇ
ਕਿਹੋ ਸੋਹਿਲਾ ਸ਼ਬਦ ਸੁਹਾਵਾ ਸਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿੰਨ ਕੈ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ ਇੱਕ ਫਿਰੈ ਕਨੇਰੇ ਕਰਹਿ ਗੱਲਾਂ ਗੱਲੇ ਕਿਨੇ ਨਾ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਬਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਵਿਣ ਸਹਿਜੈ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ ਸਹਿਸੈ ਜੀਉ ਮਲੀਣ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਵ ਜਾਏ ਜੀਓ ਮੈਲੇ ਬਾਰੋਹ ਨਿਰਮਲ ਜੀਓ ਤਾਂ ਮੈਲੇ ਤਿਨੇ ਜਨਮ ਜੂਏ ਹਾਰਿਆ ਇਹ ਤਿਸ਼ਨਾ ਵੱਡਾ ਰੋਗ ਲਗਾ ਮਰਨ ਮਨੋ ਵਿਸਾਰਿਆ ਵੇਦਾ ਮੈਂ ਨਾਮ ਉੱਤਮ ਸੋ ਸੁਣੈ ਨਾਹੀ ਫਿਰ ਹੈ ਜਿਉ ਬੇਤਾਲਿਆ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੇ ਜਨਮ ਜੂਏ ਹਾਰਿਆ ਜੀਓ ਨਿਰਮਲ ਬਾਰੋਹ ਨਿਰਮਲ ਬਾਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਣੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੇ ਖਟਿਆ ਭਲੇ ਸੇਵਣ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਣੈ ਗੁਰ ਬਿਨ ਅਵਰ ਨ ਜਾਣੈ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇ ਮੁਖ ਹੋਵੈ ਬਿਨ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਬੇਕੀਆਂ ਜਾਏ ਅਨੇਕ ਜੂਨੀ ਭਰਮ ਆਵੈ ਵਿਣ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਵਿਣ ਸਤਿਗੁਰ ਮੁਕਤ ਨਾ ਪਾਏ

ਪਈਆਂ ਸਿਰ ਬਾਣੀ ਜਿਨ ਕਉ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪੇ ਹੋ ਸਾਰੰਗ ਪਾਣੀ ਕਹੈ ਨਾਨਕ ਸਦਾ ਗਾਵਹੁ ਇਹ ਸੱਚੀ ਬਾਣੀ। ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ, ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ, ਚਿੱਤ ਜਿਨ ਕਾਹਿਰ ਲਿਆ ਮਾਇਆ ਬੋਲਨ ਪਏ ਰਵਾਣੀ, ਕਹੇ ਨਾਨਕ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੁਆ ਸਮਾਓ, ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਓ, ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਬੁਝਾਏ, ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ। ਸੇਵ ਸਖਤ ਆਪ ਉਪਾਇ ਕਹਿ ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ, ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ, ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਏਕ ਸਿਉ ਲਿਵਲਾਏ, ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ। ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੀ, ਤਤੈ ਸਾਰ ਨਾ ਜਾਣੀ ਗੁਰੂ ਬਾਜੋ ਤਤੈ ਸਾਰ ਨਾ ਜਾਣੀ, ਤਿਹ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ, ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰ ਮਨ ਵਸਿਆ ਬੋਲਹਿ ਅੰਮ੍ਰਿਤ ਬਾਣੀ, ਕਹਿ ਨਾਨਕ ਸੋ ਤਤ ਪਾਏ ਜਿਸਨੂੰ ਅਨ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ। ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ, ਮਨੋ ਕਿਉਂ ਵਿਸਾਰੀਐ ਇਹ ਵਡਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ, ਉਸ ਨੂੰ ਕਿਹੋ ਪੋਹੇ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ, ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ, ਕਹੇ ਨਾਨਕ ਇਹ ਵਡਦਾਤਾ ਸੋ ਕਿਉਂ ਮਨੋ ਵਿਸਾਰੀਐ, ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ, ਜਾਤ ਇਸ ਭਾਣਾ ਤਾ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ, ਕਹਿ ਨਾਨਕ ਗੁਰ ਪ੍ਰਸਾਦੀ ਜਿਨਾ ਲਿਵ ਲਾਗੀ ਤਿਨੇ ਵਿੱਚੇ ਮਾਇਆ ਪਾਇਆ। ਹਰ ਆਪ ਅਮੁਲਕ ਹੈ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੈ ਵਿਟ ਹੋ ਰਹੇ ਲੋਕ ਵਿਲ ਲਾਏ, ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਂਪੀ ਐ ਵਿੱਚੋਂ ਆਪ ਜਾਏ, ਜਿਸ ਦਾ ਜੀਉ ਤਿਸ ਮਿਲ ਰਹਾ ਹਰ ਵਸੈ ਮਨ ਆਏ, ਹਰ ਆਪ ਅਮੁਲਕ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ। ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀਓ ਲਾਹਾ ਖੱਟੇ ਹੋ ਦਿਹਾੜੀ, ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ, ਕਹੇ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ, ਇਹ ਰਸਨਾ ਤੂੰ ਆਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕਿਤੈ ਜਿਚਰ ਹਰ ਰਸ ਪੱਲੇ ਨਾ ਪਾਏ, ਹਰ ਰਸ ਪਾਏ ਪੱਲੇ ਪੀਏ ਹਰ ਰਸ ਬਉੜ ਨਾ ਤ੍ਰਿਸ਼ਨਾ ਲਾਗੈ ਆਏ, ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ, ਕਹੇ ਨਾਨਕ ਹੋਰ ਅਨ ਰਸ ਸਭ ਵਿਸਰੇ ਜਾ ਹਰ ਵਸੈ ਮਨ ਆਏ। ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾ ਤੂੰ ਜਗ ਮਹਿ ਆਇਆ, ਹਰ ਜੋਤ ਰੱਖੀ ਤੁਦ ਵਿੱਚ ਤਾ ਤੂੰ ਜਗ ਮਹਿ ਆਇਆ, ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਉਪਾਏ ਜਗਤ ਦਿਖਾਇਆ, ਗੁਰਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ, ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮਹਿ ਆਇਆ, ਮਨ ਚਾਓ ਪਹਿਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪੇ, ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ, ਅਨਹਤ ਬਾਣੀ ਗੁਰ ਸ਼ਬਦ ਜਾਣੀ
हर नाम हर रस भोगो, कहे नानक प्रभ आप मिलिया करण कारण जोगो। ए शरीरा मेरिया इस जग में आए कह, क्या तुद कर्म कमाया के कर्म कमाया तुद शरीरा, जा तू जग में आया जिन हर तेरा रचन रचिया, सो हर मन ना वसाया गुर प्रसादी हर मन वसया पूर्व लिखिया पाया। कह नानक एहो शरीर परवान हुआ जिन सतगुर स्यों चित लाया, ए नेत्र हो मेरे हो हर तुम मैं ज्योत तरी, हर बिन अवर न देखो कोई हर बिन अवर न देखो कोई, नदरी हर निहालिया एहो विस संसार तुम देख दे, एहो हर का रूप है हर रूप नदरी आया, गुर प्रसादी बुझिया जा वेखा हर एक है हर बिन अवर न कोई। कहे नानक ए नेत्र आंध से सात गुर मिले है देव दृष्ट होई, ए सरवण हो मेरे हो सच है सुनने नो पठाए, सच है सुनने नो पठाए शरीर लाए सुनो सत बाणी, जित सुनी मन तन हरिया होआ रसना रस समाणी, सच अलख वेडाणी ताकि गत कही न जाए, कहे नानक अमृत नाम सुनो पवित्र हो वो सच है सुनने नो पठाए। हर जियो गुफा अंदर रख कै, वाजा पवन वजाया वजाया वाजा पाउण, नौ द्वारे प्रगट किए दसवां गुप्त रखाया, गुरुद्वारे लाए भावनी एक ना दसवां द्वार दिखाया, तह अनेक रूप नाउ नावने दो तिसदा अंत न जाई पाया। कह नानक हर प्यार है जियो गुफा अंदर रख कै, वाजा पवन वजाया इहो साचा सोहेला साचै घर गावो, गावो ता सोहेला घर साचै जिथै सदा सच त्यावहे, सचो त्यावै जा तुद पावै गुरमुख जिना बुझावहे, इहो सच सबना का खसम है जिस बख्शे सो जन पावहे। कहे नानक सच सोहेला सचै कर गावहे, आनंद सुनो वड भागी हो सगल मनोरथ पूरे, पार ब्रह्म प्रभ पाया उतरे सगल विसूरे।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੋਂ

ਸ੍ਰੀ ਵਾਹਿਗੁਰੂ ਸਾਹਿਬ ਜੀ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ ਪ੍ਰਤ ਪਾਲੈ ਨਿਤ ਸਾਰ ਸੰਭਾਲੈ ਇੱਕ ਗੁਣ ਨਹੀਂ ਮੂਰਖ ਜਾਤਾ ਰੇ ਮੈਂ ਮੂਰਖ ਕੀ ਕੇ ਤਕ ਬਾਤ ਹੈ ਕੋਟ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਵੇਲੇ ਤੋਂ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਜੁੜ ਬੈਠੇ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਸਾਰੇ ਹੀ ਧੰਤਾ ਦੇ ਯੋਗ ਹੋ, ਸਤਿਗੁਰੂ ਜੀ ਰਹਿਮਤ ਕਰਨ, ਸਭਨਾ ਜੀਆਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਕੇ ਦਰੋਂ ਕਰੋਂ ਸਿੱਖੀ ਸਿਹਤਕ ਭਰੋਸਾ ਨਾਮ ਦੀਆਂ ਦਾਤਾਂ ਅਤੇ ਤੰਦਰੁਸਤੀ ਦੀਆਂ ਦਾਤਾਂ ਸਤਿਗੁਰੂ ਜੀ ਬਖਸ਼ਿਸ਼ ਕਰਨ। ਇਸੇ ਤਰ੍ਹਾਂ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਜੋੜ ਕੇ ਇਸ ਅਮੋਲਕ ਜੀਵਨ ਨੂੰ ਸਤਿਗੁਰੂ ਜੀ ਸਫਲਿਆਂ ਕਰ ਦੇਣ। ਹੁਣ ਸਮਾਂ ਹੋਇਆ ਹੈ ਰੋਜ਼ਾਨਾ ਦੇ ਨੇਮ ਅਨੁਸਾਰ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਪ੍ਰਾਰੰਭ ਹੋਣਗੇ। ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਰਛਪਾਲ ਸਿੰਘ ਜੀ ਦਾ ਕੀਰਤਨੀ ਜਥਾ ਆਪ ਜੀਆਂ ਨੂੰ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕਰਾਉਣਗੇ। ਆਪ ਜੀਆਂ ਨੇ ਏਕਾਗਰਤਾ ਸਹਿਤ ਪਿਆਰ ਦੇ ਨਾਲ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮਾਤਰੀ ਜਮਾਨਾ ਕੀ ਪ੍ਰਜੰਤ ਵਿਸਮਾਦ ਕੌਣ ਇਸਮਾਦ ਪਾਣੀ ਇਸਮਾਦ ਅਗਨੀ ਖੇਡੇ ਵਿਨਾਣੀ ਵਿਸਮਾਦ ਇਸਮਾਦ ਖਾਣੀ ਇਸਮਾਦ ਚੱਲ ਕੇ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੋਗ ਵਿਸਮਾਦ ਸਿਪਤੀ ਸਮਾਦ ਸਾਲਾ ਵਿਸਮਾਦ

ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰ ਜੀ ਆਪ ਜੀ ਦਰ ਦੀ ਹਾਜ਼ਰੀ ਭਰਦੇ ਹੋਇਆ ਬੇਅੰਤ ਗੁਰਸਿੱਖ ਮਾਈ ਭਾਈ ਆਪ ਜੀ ਦੀ ਬਣਨੀ ਸਤਿਕਾਰ ਜੋ ਬੇਅੰਤ ਮਾਇਆ ਭੇਟਾ ਕਰਦੇ ਆਪ ਜੀ ਨੂੰ ਸਾਰਿਆਂ ਨੂੰ ਸਿੱਖੀ ਦਾਨ ਭਰੋਸਾ ਦਾਨ ਚੰਨਾ ਕੁੰਨਾ ਪਿਆਰ ਬਖਸ਼ਣਾ ਖਜ਼ਾਨੇ ਭਰਪੁਰ ਕੁੰਨੇ ਸੋ ਆਓ ਗੁਰੂ ਪਿਆਰੇ ਸਾਧ ਸਿੰਘ ਜੀ ਕੀਰਤਨ ਦੀ ਕਿੰਨੀ ਸੇਵਾ ਪ੍ਰਵਾਨ ਕੁੰਨੀ ਹੋਈ ਆ ਭੁੱਲਾਂ ਚੁੱਕਾ ਦੀ ਖਿਮਾ ਕੁੰਨੀ ਆਓ ਅਗਲੇ ਪ੍ਰੋਗਰਾਮ ਕਥਾ ਦੇ ਸਰਵਣ ਕਰੀਏ ਸਤਿਕਾਰ ਯੋਗ ਗਿਆਨੀ ਸਕੱਤਰ ਸਿੰਘ ਜੀ ਉਹਨਾਂ ਪਾਸੋਂ ਅੱਜ ਦੇ ਸ੍ਰੀ ਮੁਖਾਕ ਦੀ ਵਿਚਾਰ ਗੁਰ ਇਤਿਹਾਸਿਕ ਇਤਿਹਾਸ ਸਰਵਣ ਕਰੀਏ ਦਸ ਵੱਲੋਂ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

दासन दास कहे जन नानक जेहा तू कराहिं

ਜਿਤ ਮਿਲ ਹਰ ਨਾਮ ਧਿਆਈ ਮੇਰਾ ਸਤਿਗੁਰ ਪਿਆਰਾ ਮੈਂ ਗੁਰ ਬਿਨ ਰਹਿਣ ਨ ਜਾਈ ਜਿਨੀ ਦਰਸ਼ਨ ਸਤਿਗੁਰ ਪੁਰਖ ਨ ਪਾਇਆ ਰਾਮ ਤਿੰਨ ਦੇਹ ਫਲ ਜਨਮ ਸਭ ਬਿਰਥਾ ਗਵਾਇਆ ਰਾਮ ਦੇਹ ਫਲ ਜਨਮ ਤਿੰਨ ਬਿਰਥਾ ਗਵਾਇਆ ਤੇ ਸਾਕਤ ਮੋਏ ਮਰ ਝੂਰੇ ਕਰ ਹੋਦੈ ਰਤਨ ਪਦਾਰਥ ਭੁੱਖੇ ਭਾਗਹੀਣ ਹਰ ਦੂਰੇ ਹਰ ਹਰ ਤਿੰਨ ਕਾ ਦਰਸ਼ਨ ਕਰੀਓ ਜਿਨੀ ਹਰ ਹਰ ਨਾਮ ਨਾ ਧਿਆਇਆ ਜਿਨੀ ਦਰਸ਼ਨ ਸਤਿਗੁਰ ਪੁਰਖ ਨ ਪਾਇਆ ਹਮ ਚਾਤ੍ਰਿਕ ਦੀਨ ਹਰ ਪਾਸ ਬਨੰਤੀ ਰਾਮ ਗੁਰ ਮੇਲ ਮੇਰਾ ਪਿਆਰਾ ਹਮ ਸਤਿਗੁਰ ਕਰੇ ਭਗਤੀ ਰਾਮ ਹਰ ਹਰ ਸਤਿਗੁਰ ਕਰੇ ਭਗਤੀ ਜਾਂ ਹਰ ਪ੍ਰਭੂ ਕਿਰਪਾ ਧਾਰੇ ਮੈਂ ਗੁਰਮੁਨਿ ਅਵਰ ਨਾ ਕੋਈ ਬੇਲੀ

ਪਾਤਰਕ ਹਮ ਚਾਤਰਕ ਦੀਨ ਹਰ ਪਾਸ ਬੇਨੰਤੀ। ਪਰਮ ਸਨਮਾਨ ਯੋਗ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦੀ ਚ ਸਭਾਏ ਮਾਨ ਵਡਭਾਗੀ ਗੁਰੂ ਸਵਾਰੀ ਸਾਧ ਸੰਗਤ ਜੀ, ਕਰੋ ਰਸਨਾ ਪਵਿੱਤਰ, ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਾਤਸ਼ਾਹ ਜੀ ਤੁੱਠੇ ਹਨ, ਜਿਨ੍ਹਾਂ ਸਾਨੂੰ ਹਿੰਮਤ ਬਖਸ਼ੀ ਹੈ, ਬਲ ਬਖਸ਼ਿਆ ਹੈ, ਉੱਦਮ ਬਖਸ਼ਿਆ ਹੈ, ਅੰਮ੍ਰਿਤ ਵੇਲੇ ਗੁਰੂ ਘਰ ਵਿੱਚ ਸੱਜੇ ਹੋਏ ਦੀਵਾਨਾਂ ਦੀ ਹਾਜ਼ਰੀ ਭਰਨ ਦਾ ਸੁਭਾਗ ਮਿਲਿਆ ਹੈ। ਤੁਰਕੀ ਬਾਣੀ ਦਾ ਅੰਮ੍ਰਿਤਮਈ ਕੀਰਤਨ ਬਹੁਤ ਹੀ ਸਤਿਕਾਰਯੋਗ ਗੁਰੂ ਕੇ ਕੀਰਤਨੀਏ ਭਾਈ ਸਾਹਿਬ ਭਾਈ ਰਛਪਾਲ ਸਿੰਘ ਜੀ ਦੇ ਜਥੇ ਨੇ ਆਪ ਜੀ ਨੂੰ ਸਰਵਣ ਕਰਵਾਇਆ ਹੈ। ਉਪਰੰਤ ਅੰਮ੍ਰਿਤ ਵੇਲੇ ਜੋ ਪਹਿਲਾ ਸਤਿਗੁਰ ਸੱਚੇ ਪਾਤਸ਼ਾਹ ਨੇ ਸਿੱਖ ਕੌਮ ਦੇ ਨਾਲ ਸੰਦੇਸ਼ ਹੁਕਮਨਾਮੇ ਦੇ ਤੌਰ ਤੇ ਬਖਸ਼ਿਸ਼ ਕੀਤਾ, ਉਸ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਕੁਝ ਪਲਾਂ ਦੇ ਲਈ ਇਸੇ ਪਾਵਨ ਸ਼ਬਦ ਦੀ ਵਿਚਾਰ ਆਪਾਂ ਕਰਨ ਦਾ ਯਤਨ ਕਰਾਂਗੇ। ਤੁਰਕੀ ਬਾਣੀ ਦੇ ਹਰ ਸ਼ਬਦ ਵਿੱਚ ਅਕਾਲ ਪੁਰਖ ਅੰਤਰਜਾਮੀ ਨਾਲ ਅਭੇਦ ਹੋਣ ਦਾ ਉਪਦੇਸ਼ ਦਿੱਤਾ ਜਾਂਦਾ ਹੈ ਤੇ ਇਸੇ ਨੂੰ ਮਨੁੱਖਾ ਦੇਹੀ ਦਾ ਅਕਸ ਮਕਸਦ ਸਮਝਿਆ ਗਿਆ ਹੈ। ਗੁਰੂ ਸਾਹਿਬਾਨ ਸਾਨੂੰ ਹਰ ਸ਼ਬਦ ਵਿੱਚ ਸੁਚੇਤ ਕਰਦੇ ਨੇ ਤੇ ਉਸ ਮਕਸਦ ਨੂੰ ਹਾਸਲ ਕਰਨ ਦਾ ਜਿਹੜਾ ਤਰੀਕਾ ਹੈ ਉਹ ਹੈ ਨਿਰੰਕਾਰ ਦੇ ਨਾਮ ਨਾਲ ਸਾਡੀ ਸਾਂਝ ਬਣੇ। ਨਿਰੰਕਾਰ ਦੀ ਸੋਝੀ ਸਾਨੂੰ ਗੁਰੂ ਦਿੰਦਾ ਹੈ। ਗੁਰੂ ਦਾ ਸੰਬੰਧ ਗਿਆਨ ਨਾਲ ਹੈ, ਗੁਰੂ ਦਾ ਸੰਬੰਧ ਚਾਨਣ ਨਾਲ ਹੈ, ਕਿਉਂਕਿ ਗੁਰੂ ਸ਼ਬਦ ਹੀ ਜਿਸ ਧਾਤੂ ਤੋਂ ਬਣਿਆ ਹੈ ਉਸਦਾ ਮਕਸਦ ਹੈ ਗੁਰੂ ਹੁੰਦਾ ਹੈ ਹਨੇਰਾ ਤੇ ਰੂਹ ਹੁੰਦਾ ਚਾਨਣ। ਜਿਹੜਾ ਇਸ ਜੀਵ ਦੇ ਅਗਿਆਨਤਾ ਦੇ ਹਨੇਰੇ ਨੂੰ ਖਤਮ ਕਰਕੇ ਜੇ ਚਾਨਣ ਵਿੱਚ ਬਦਲ ਦੇਵੇ ਉਸਨੂੰ ਗੁਰੂ ਕਿਹਾ ਜਾਂਦਾ ਹੈ। ਤੇ ਗੁਰੂ ਕਲਾ ਕੀ ਵਰਤਾਉਂਦਾ ਹੈ? ਗੁਰੂ ਦਾ ਸੰਬੰਧ ਸਾਡੇ ਮਨ ਦੇ ਨਾਲ ਹੈ, ਕਿਉਂ ਸਾਡੇ ਸਰੀਰ ਦੇ ਜਿੰਨੇ ਕਰਮ ਇੰਦਰੇ ਨੇ ਉਹਨਾਂ ਮਨ ਦੇ ਕਹੇ ਤੇ ਕੰਮ ਕਰਨਾ ਹੁੰਦਾ ਹੈ। ਮਨ ਕਿਹੋ ਜਿਹੀ ਸੁਰਤ ਦਾ ਮਾਲਕ ਹੈ, ਕਿਹੋ ਜਿਹੇ ਗਿਆਨ ਦਾ ਮਾਲਕ, ਇਹਦੇ ਵਿੱਚ ਕੀ ਭਰਿਆ ਹੋਇਆ ਹੈ, ਕਿਹੋ ਜਿਹਾ ਗਿਆਨ ਇਹਦੇ ਕੋਲ ਹੈ, ਜਿਹੋ ਜਿਹਾ ਗਿਆਨ ਹੋਏਗਾ ਉਹੋ ਜਿਹੇ ਕਰਮ ਕਰੇਗਾ, ਉਹੋ ਜਿਹੀ ਸੰਗਤ ਮਿਲੇਗੀ, ਉਸੇ ਸੰਗਤ ਦੇ ਫਿਰ ਰੰਗਤ ਵਿੱਚ ਰੰਗਿਆ ਜਾਏਗਾ। ਇਸ ਲਈ ਗੁਰੂ ਸਾਹਿਬਾਨ ਨੇ ਇਸ ਪਾਵਨ ਸ਼ਬਦ ਵਿੱਚ ਵੀ ਇਹੀ ਗਿਆਨ ਦੇਣ ਦਾ ਯਤਨ ਕੀਤਾ ਹੈ ਕਿ ਹੇ ਮਨੁੱਖ, ਇਸ ਮਨ ਨੂੰ ਸਮਝਾਉਣਾ ਅਤਿ ਜ਼ਰੂਰੀ ਹੈ। ਮੇਰੇ ਆਪਣੇ ਵੱਸ ਦੀ ਬਾਤ ਨਹੀਂ, ਕਿਉਂਕਿ ਇਹਦੀ ਬਿਰਤੀ ਹੈ ਨਿਵਾਣ ਨੂੰ ਬਹਿਣ ਦੀ ਤੇ ਚੰਗੇ ਪਾਸੇ ਤੋਰਨਾ ਹੋਵੇ ਪਾਣੀ ਦੀ ਵਸਤਾ ਵੀ ਬਹਿਣ ਨੀਵੇਂ ਪਾਸੇ ਦੇ ਆਪੇ ਵਹੀ ਜਾਂਦਾ, ਤਾਂ ਟੈਂਕੀ ਨੂੰ ਚਾੜਨਾ ਹੋਵੇ ਤੇ ਕੋਈ ਪ੍ਰੈਸ਼ਰ ਚਾਹੀਦਾ ਹੈ, ਕੋਈ ਦਬਾਅ ਚਾਹੀਦਾ ਹੈ, ਕੋਈ ਮੋਟਰ ਚਾਹੀਦੀ, ਕੋਈ ਟੁੱਲੂ ਪੰਪ ਚਾਹੀਦਾ ਹੈ। ਇਸੇ ਤਰ੍ਹਾਂ ਇਸ ਮਨ ਨੂੰ ਜਦੋਂ ਉਤਾਂਹ ਨੂੰ ਚੁੱਕਣਾ ਹੈ, ਚੰਗੇ ਪਾਸੇ ਲਾਉਣਾ ਹੈ, ਉਹਨੂੰ ਕੋਈ ਪ੍ਰੈਸ ਕਰਨ ਦੀ ਲੋੜ ਪੈਂਦੀ ਹੈ, ਕੋਈ ਜ਼ੋਰ ਲਾਉਣ ਦੀ ਲੋੜ ਪੈਂਦੀ ਹੈ, ਫਿਰ ਚਾਨਣ ਦੀ ਲੋੜ ਪੈਂਦੀ ਹੈ, ਤੇ ਉਹ ਗਿਆਨ ਉਹ ਚਾਨਣ ਗੁਰੂ ਪਾਸੋਂ ਮਿਲਦਾ ਹੈ। ਸਿੱਖ ਨੂੰ ਵਾਰ ਵਾਰ ਗੁਰੂ ਕੋਲ ਜਾਣ ਦਾ, ਗੁਰੂ ਦੇ ਤਰਲੇ ਪਾਉਣ ਦਾ ਇਹੀ ਕਾਰਨ ਹੈ ਕਿ ਗੁਰੂ ਅੱਗੇ ਆਪਣੀ ਮੱਤ ਰੱਖ ਦੇਣੀ। ਮੱਥਾ ਟੇਕਣ ਦਾ ਮਤਲਬ ਵੀ ਹੈ ਸੱਚੇ ਪਾਤਸ਼ਾਹ ਤੂੰ ਬਹੁਤ ਵੱਡਾ ਗਿਆਨ ਦਾ ਸਮੁੰਦਰ ਹੈ, ਗਿਆਨ ਦਾ ਸੂਰਜ ਹੈ,
ਤੇ ਮੈਂ ਆਪਣਾ ਮੱਥਾ ਤੇਰੇ ਚਰਨਾਂ ਵਿੱਚ ਰੱਖਦਾ, ਕਿਰਪਾ ਕਰ ਆਪਣੇ ਦੀ ਜਿਹੜੀ ਮਨ ਮਤ ਹੈ ਉਸਨੂੰ ਆਪਣੇ ਚਰਨਾਂ ਵਿੱਚ ਰੱਖ ਲੈ ਤੇ ਮੈਨੂੰ ਗੁਰਮਤ ਦੇ, ਮੈਨੂੰ ਗਿਆਨ ਦੇ ਜਿਹਦੇ ਨਾਲ ਮੈਂ ਸੁਖੀ ਵੱਸਾਂ, ਜਿਹਦੇ ਨਾਲ ਮੇਰਾ ਪਰਿਵਾਰ ਸੁਖੀ ਵੱਸੇ, ਜਿਹਦੇ ਨਾਲ ਮੇਰੇ ਜੀਵਨ ਵਿੱਚ ਆਉਣ ਵਾਲੇ ਦੁੱਖ ਜਿਹੜੇ ਮੈਨੂੰ ਪਾਉਣ ਆ, ਮੈਂ ਉਹਨਾਂ ਦੁੱਖਾਂ ਦੀ ਆਮਦ ਤੋਂ ਪਹਿਲਾਂ ਹੀ ਜਾਣੂ ਹੋ ਜਾਂ ਤੇ ਉਹਦੇ ਲਈ ਤਿਆਰ ਬਾਰ ਤਿਆਰ ਹਾਂ। ਮੋਟੀ ਬਾਤ ਹੈ, ਅਸੀਂ ਪੁੱਤ ਮੰਗਦੇ ਹਾਂ ਗੁਰੂ ਘਰ ਤੋਂ, ਅਕਾਲ ਪੁਰਖ ਤੋਂ, ਦੇ ਵੀ ਦਿੰਦਾ ਤੇ ਇਹ ਸੁਭਾਵਿਕ ਹੈ ਕਿ ਦੁੱਖ ਸੁੱਖ ਸਾਡੇ ਜੀਵਨ ਵਿੱਚ ਆਉਣੇ ਹੀ ਆਉਣੇ ਆ, ਇਕੱਲਾ ਸੁੱਖ ਨਹੀਂ। ਪੁੱਤਰ ਪੈਦਾ ਹੋ ਗਿਆ, ਉਹਨੇ ਖਾਣ ਨੂੰ ਮੰਗਣਾ, ਉਹਦੇ ਲਈ ਸਾਨੂੰ ਤਸ਼ੱਦਦ ਕਰਨਾ ਪੈਣਾ, ਦੁੱਖ ਚੜਨੇ ਪੈਣੇ। ਉਹ ਬੜਾ ਚੰਗਾ ਲੱਗਦਾ ਵਿਹੜੇ 'ਚ ਖੇਡਦਾ, ਜਿਹਦੇ ਢਿੱਲਾ ਮੱਠਾ ਹੋ ਜਾਵੇ ਤੇ ਉਨਾ ਹੀ ਦੁੱਖ ਹੁੰਦਾ। ਜਿੰਨੀਆਂ ਉਹ ਤੋਂ ਆਸਾਂ ਲਾਈਆਂ ਖੁਸ਼ੀਆਂ ਸਾਨੂੰ ਮਿਲਦੀਆਂ, ਜੇ ਕਿਤੇ ਨਿਕੰਮਾ ਨਿਕਲਿਆ ਤਾਂ ਵੀ ਦੁੱਖ ਹੋਣਾ। ਇਸ ਲਈ ਹਰ ਦੁੱਖ ਤੇ ਨਾਲ ਸੁੱਖ ਜੁੜਿਆ ਹੋਇਆ, ਸੁੱਖ ਨਾਲ ਦੁੱਖ ਜੁੜਿਆ ਹੋਇਆ, ਇੱਕੋ ਸਿੱਕੇ ਦੇ ਦੋਵੇਂ ਪਾਸੇ ਨੇ। ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ, ਮਨੁੱਖ ਪਹਿਰਦਾ ਜੀ ਨਹੀਂ, ਕਦੀ ਪਲ ਦੁੱਖ ਦਾ ਆ ਗਿਆ, ਕਦੀ ਸੁੱਖ ਦਾ ਆ ਗਿਆ। ਤੇ ਜਿਹਨੇ ਗੁਰੂ ਕਾ ਗਿਆਨ ਲਿਆ ਹੁੰਦਾ ਉਹ ਪਹਿਲਾਂ ਹੀ ਤਿਆਰ ਹੁੰਦਾ, ਠੀਕ ਹੈ ਭਾਈ ਮੇਰੇ ਹਿੱਸੇ ਦਾ ਮੈਨੂੰ ਮਿਲਣਾ ਹੈ, ਘਬਰਾਉਣਾ ਨਹੀਂ। ਬਹੁਤੇ ਰੋਗ ਦੇ ਦੁੱਖ ਨੂੰ ਵੇਖ ਕੇ ਗੁਰੂ ਦਾ ਖੜਾ ਛੱਡ ਦਿੰਦੇ ਨੇ, ਮੈਨੂੰ ਫਾਇਦਾ ਕੀ ਆ, ਮੱਥਾ ਟੇਕਦਾ ਰਿਹਾ ਮੈਨੂੰ ਦੁੱਖ ਮਿਲ ਗਿਆ। ਨਹੀਂ ਭਾਈ, ਇਹ ਤੇਰੇ ਆਪਣੇ ਕਰਮਾਂ ਤੇ ਦਿੱਤਾ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾਂ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ। ਆਪਣੇ ਆਪ ਤੇ ਦੋਖ ਆਪਣੇ ਆਪ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਇਸੇ ਪਾਵਨ ਸ਼ਬਦ ਦੇ ਵਿੱਚ, ਸ਼ਬਦ ਵੀ ਲੰਮੇਰਾ ਹੈ, ਵਡਹੰਸ ਰਾਗ ਦਾ ਇਹ ਸ਼ਬਦ ਗੁਰੂ ਰਾਮਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ। ਉਹ ਸਤਿਗੁਰੂ ਜਿਹਨਾਂ ਦਾ ਬਚਪਨਾ ਬੜਾ ਦੁੱਖਾਂ ਭਰਿਆ ਸੀ, ਨਾ ਮਾਂ ਸਿਰ ਤੇ, ਨਾ ਬਾਪ ਸਿਰ ਤੇ, ਨਾ ਧਨ ਦੌਲਤ ਕੋਈ ਬਹੁਤੀ ਕੋਲ, ਚਾਚੇ ਤਾਇਆਂ ਨੇ ਸਾਰਿਆਂ ਨੇ ਉਹਦੀ ਬਾਂਹ ਨਾ ਫੜੀ ਤੇ ਨਾਨੀ ਆ ਕੇ ਲੈ ਗਈ ਆਪਣੇ ਪਿੰਡ। ਦੋਤਾ ਪਿਆਰਾ ਹੋਰ ਵੀ ਭਰਾ ਸਨ ਨਾਲ। ਹੁਣ ਨਾਨੀ ਦਾ ਕਾਰੋਬਾਰ ਵੀ ਬੜਾ ਚੰਗਾ ਨਹੀਂ, ਬਸਰ ਕੇ ਆ ਗਏ ਸਨ ਤੇ ਛੋਟੇ ਛੋਟੇ ਬਾਲਾਂ ਨੂੰ ਕਿਹਾ ਵੀ ਥੋੜੀ ਬਹੁਤੀ ਕਮਾਈ ਕਰੋ ਤਾਂ ਹੀ ਗੁਜ਼ਾਰਾ ਹੋਣਾ, ਨਾਨੀ ਆਪ ਬਿਰਧ ਹੈ। ਤੇ ਸਭ ਤੋਂ ਸੌਖਾ ਤਰੀਕਾ ਜਿਹੜਾ ਲੱਭਿਆ ਗਿਆ ਸੀ, ਅਸੀਂ ਘੁੰਗਣੀਆਂ ਵੇਚਣੀਆਂ, ਉਬਾਲ ਕੇ ਦੇ ਦੇਣੀਆਂ ਬਾਹਰ, ਰਸਤੇ ਤੇ ਬਹਿ ਜਾਣਾ, ਆਉਂਦੇ ਜਾਂਦੇ ਨੇ ਕੁਝ ਜਿੰਨਾ ਜਿੰਨਾ ਕਿਸੇ ਲੋੜ ਕਿਸੇ ਨੇ ਲੈ ਜਾਣੀਆਂ ਤੇ ਉਹਦੇ ਵਿੱਚੋਂ ਦੋ ਪੈਸੇ ਚਾਰ ਪੈਸੇ ਜੋ ਬਚਣੇ ਉਹਦੇ ਨਾਲ ਘਰ ਦਾ ਗੁਜ਼ਾਰਾ ਹੁੰਦਾ। ਮੈਂ ਇੱਕ ਇਸ਼ਾਰਾ ਦੇਣ ਲੱਗਾ, ਰੋਜ਼ ਜਾਂਦਾ ਹੈ, ਰੋਜ਼ ਆਉਂਦਾ ਹੈ, ਰੋਜ਼ ਜਾਂਦਾ, ਰੋਜ਼ ਆਉਂਦਾ। ਇੱਕ ਦਿਨ ਸ਼ਾਬਾ ਲੈ ਕੇ ਗਿਆ, ਅਜੇ ਗਏ ਨੂੰ ਥੋੜ੍ਹਾ ਚਿਰ ਹੋਇਆ ਤੇ ਛੇਤੀ ਵਾਪਸ ਆ ਗਿਆ। ਉਹਦਾ ਸਾਰਾ ਦਿਨ ਲੰਘ ਜਾਂਦਾ ਘੂਣੀਆਂ ਵੇਚਦਿਆਂ ਨੂੰ, ਉਹਦੇ ਚੋਂ ਕੁਝ ਵੇਚੀਆਂ ਸਨ ਅਜੇ। ਤੇ ਕੋਈ ਫੱਕਰ ਆ ਗਿਆ, ਕਹਿਣ ਲੱਗਾ ਬੇਟਾ ਲਿਆ ਪਈ ਦੇ, ਭੁੱਖ ਬੜੀ ਲੱਗੀ ਹੈ। ਹੁਣ ਪਤਾ ਫੱਕਰ ਕੋਲੋਂ ਪੈਸਾ ਨਹੀਂ ਮਿਲਣਾ, ਉਹਨੇ ਮੁੱਠੀ ਭਰ ਕੇ ਦਿੱਤੀ। ਹੁਣ ਬੱਚੇ ਦੀ ਮੁੱਠੀ ਵਿੱਚ ਕਿੰਨਾ ਖਾ ਜਾਣਾ, ਇੱਕ ਮੁੱਠੀ ਦੇ, ਦੋ ਦੇ, ਤਿੰਨ ਦੇ। ਉਹਦਾ ਰੱਜ ਨਾ ਪੂਰਾ ਹੋਇਆ, ਹਾਰ ਕੇ ਸਾਰਾ ਸ਼ਾਬਾ ਲੁੱਧ ਦਿੱਤਾ। ਲੈ ਭਾਈ ਤੂੰ ਰੱਜ, ਹੁਣ ਟਾਈਮ ਨਾਲ ਸ਼ਾਬੇ ਨੂੰ ਵਿਹਲਾ ਕਰਕੇ ਜਿਹਦੇ ਵਿੱਚ ਪਾ ਕੇ ਲੈ ਕੇ ਆਉਂਦਾ ਸੀ ਚਲਾ ਗਿਆ ਘਰੇ। ਮਾਂ ਨੇ ਵੇਖਿਆ ਤਾਂ ਨਾਨੀ ਨੇ ਵੇਖਿਆ ਕੀ ਹੋ ਗਿਆ ਮੇਰੇ ਬੱਚੇ ਨੂੰ, ਅੱਜ ਟਾਈਮ ਨਾਲ ਹੀ ਵਾਪਸ ਆ ਗਿਆ। ਸਵਾਲ ਸੁਭਾਵਿਕ ਹੈ ਤੇ ਬੱਚਾ ਬੜਾ ਖੁਸ਼ ਕਹਿਣ ਲੱਗਾ ਵੇਚ ਆਇਆ ਬੇਟਾ। ਕਹਿੰਦੀ ਹਾਂ ਵੇਚ ਆਇਆ, ਪਰ ਇੰਨੀਆਂ ਕੁ ਜੇ ਵੇਚੀਆਂ ਸੀ ਤੇ ਉਹਨੇ ਚਿਰ ਨੂੰ ਕੋਈ ਵਿਅਕਤੀ ਆ ਗਿਆ, ਕਹਿਣ ਲੱਗਾ ਮੈਨੂੰ ਭੁੱਖ ਲੱਗੀ ਆ ਮਾਂ, ਮੇਰੇ ਕੋਲ ਉਹਦੀ ਭੁੱਖ ਨਹੀਂ ਜਰੀ ਗਈ। ਮੈਂ ਉਹਨੂੰ ਦਿੱਤੀ ਹੈ ਮੁੱਠੀ ਨਾਲ, ਕਹਿਣ ਲੱਗਾ ਤੇਰੀ ਬੇਟਾ ਮੁੱਠੀ ਬਹੁਤ ਨਿੱਕੀ ਹੈ, ਮੇਰਾ ਪੇਟ ਵੱਡਾ ਤੇ ਮਾਂ ਮੈਂ ਉਹਦਾ ਪੇਟ ਭਰਨ ਲਈ ਸਾਰੀਆਂ ਹੀ ਉਹਨੂੰ ਦੇ ਦਿੱਤੀਆਂ, ਸਾਰੀਆਂ ਹੀ ਖਾ ਗਿਆ ਤੇ ਮੈਂ ਆ ਗਿਆ ਹੁਣ ਘਰੇ, ਮੇਰੇ ਕੋਲ ਕੂਣੀਆਂ ਮੁੱਕ ਗਈਆਂ, ਮੈਂ ਕੀ ਕਰਨਾ ਸੀ। ਤੇ ਮਾਂ ਦਾ ਹੌਕਾ ਨਿਕਲ ਗਿਆ, ਨਾਨੀ ਦਾ ਹੌਕਾ ਨਿਕਲ ਗਿਆ ਵੀ ਮੇਰੇ ਕੋਲ ਆਇਆ ਦੋਤਾ ਵਿਚਾਰਾ ਕੰਮ ਤੇ ਜਾਂਦਾ,
ਪੱਲੇ ਹੈ ਕੁਛ ਨਹੀਂ, ਨਾ ਮੇਰੇ ਪੱਲੇ ਨਾ ਇਹਦੇ ਪੱਲੇ ਕੁਝ, ਇਹ ਮੇਰੇ ਮਾਲਕਾ। ਇਹਨੂੰ ਦਿਲ ਕਿੱਡਾ ਵੱਡਾ ਦਿੱਤਾ ਜੀ। ਭਾਈ ਜੇਠਾ ਦੀ ਗੱਲ ਰਾਮਦਾਸ ਮਹਾਰਾਜ ਦੀ ਬਾਤ ਹੈ ਬਚਪਨੇ ਦੀ। ਇਹ ਸੱਚੇ ਪਾਤਸ਼ਾਹ ਇਹਨੂੰ ਦਿਲ ਬੜਾ ਵੱਡਾ ਦਿੱਤਾ ਹੈ, ਤੇ ਪਦਾਰਥ ਦਿੱਤਾ ਕੋਈ ਨਹੀਂ, ਜੇ ਕਿਤੇ ਕਿਰਪਾ ਕਰੇ ਇਹਨੂੰ ਪਦਾਰਥ ਦੇਵੇ ਤੇ ਵੰਡ ਦੇਵੇ ਦੁਨੀਆਂ ਦੇ ਵਿੱਚ। ਜਿੰਨਾ ਹੱਥ ਵੱਡਾ ਉਹਨਾਂ ਦਿਲ ਵੱਡਾ ਵੀ, ਕਿਤੇ ਸੱਚੇ ਪਾਤਸ਼ਾਹ ਦਾ ਦਿਲ ਵੱਡਾ ਉਹਨਾਂ ਹੱਥ ਵੱਡਾ ਵੀ ਹੋਏ, ਪਿੱਛੇ ਪਦਾਰਥ ਵੀ ਹੋਣ। ਖਿਆਲ ਕਰਿਆ ਜੇ ਮਾਂ ਦੀ ਅਰਦਾਸ ਕਿਤੇ ਸੱਚੇ ਪਾਤਸ਼ਾਹ ਕਾਲ ਪੁਰਖ ਅੰਤਰਜਾਮੀ ਨੇ ਐਸੀ ਸੁਣੀ, ਉਹ ਦੀਨ ਦੁਨੀ ਦਾ ਮਾਲਕ ਬਣ ਗਿਆ। ਧੰਨ ਧੰਨ ਗੁਰੂ ਰਾਮਦਾਸ ਗੁਰ, ਐਸੀ ਅਵਸਥਾ ਦਾ ਮਾਲਕ ਬਣ ਗਿਆ ਵੀ ਉਹਦੇ ਦਰ ਤੋਂ ਹੁਣ ਕੋਈ ਖਾਲੀ ਨਹੀਂ। ਜੇ ਮੁਰਦਾ ਉਹਦੇ ਭੰਡਾਰੇ ਇੰਨੇ ਭਰੇ ਨੇ, ਇਹ ਰਹਿਮਤ ਹੈ ਮਾਲਕ ਜਿਹਦੇ ਤੇ ਹੋ ਜਾਏ। ਉਹਨਾਂ ਦਾ ਇਹ ਪਾਵਨ ਸ਼ਬਦ ਹੈ, ਵਡਹੰਸ ਰਾਗ ਹੈ ਤੇ ਅੰਗ ਹੈ 573। ਚਾਰ ਪਦੇ ਨੇ ਤੇ ਪਦੇ ਲੰਬੇ ਨੇ ਕੁਛ, ਗੁਰੂ ਕਿਰਪਾ ਕਰੇ। ਇਹਦੇ ਵਿੱਚ ਜ਼ਿਕਰ ਕੀਤਾ ਗਿਆ ਹੈ, ਹਰ ਸਤਿਗੁਰ, ਹਰ ਸਤਿਗੁਰ ਮੇਲ ਹਰ, ਸਤਿਗੁਰ ਚਰਨ ਹਮ ਪਾਇਆ ਰਾਮ, ਹੇ ਅਕਾਲ ਪੁਰਖ ਅੰਤਰਜਾਮੀ, ਜੇ ਤੂੰ ਟੁੱਠਾ ਹੈ, ਜੇ ਤੂੰ ਮੇਲ ਕਰਦਾ ਹੈ ਤੇ ਮੈਨੂੰ ਗੁਰੂ ਦੇ ਚਰਨਾਂ ਨਾਲ ਜੋੜ ਦੇ। ਕਿਉਂਕਿ ਨਿਰੰਕਾਰ ਦਾ ਰੂਪ ਵੀ, ਨਿਰੰਕਾਰ ਦਾ ਰੰਗ ਵੀ, ਨਿਰੰਕਾਰ ਦਾ ਪ੍ਰੇਮ ਵੀ ਗੁਰੂ ਪਾਸੋਂ ਪ੍ਰਾਪਤ ਹੋਣਾ। ਗੁਰੂ ਨੇ ਗਿਆਨ ਦੇਣਾ, ਗੁਰੂ ਨੇ ਮਾਰਗ ਦੇਣਾ, ਗੁਰੂ ਨੇ ਸੋਝੀ ਦੇਣੀ ਹੈ। ਕਹਿਣ ਲੱਗੇ ਮੈਨੂੰ ਸਤਿਗੁਰ ਦੇ ਚਰਨ ਪਾ ਗਏ। ਵਾਹ ਵਾਹ, ਕੋਈ ਵਿਰਲੀ ਰੂਹ ਹੁੰਦੀ ਜਿਹਨੂੰ ਸਤਿਗੁਰ ਜੀ ਦੇ ਚਰਨ ਪਾ ਜਾਣ, ਜਿਹਨੂੰ ਗੁਰੂ ਕੇ ਪਾਵਨ ਬਚਨ ਚੰਗੇ ਲੱਗਣੇ ਸ਼ੁਰੂ ਹੋ ਜਾਣ, ਜਿਹਦੇ ਮਨ ਵਿੱਚ ਤੜਫ ਅਤੇ ਪਿਆਸ ਪੈਦਾ ਹੋ ਜਾਏ। ਪਿਆਸ, ਖਿਆਲ ਕਰੇ, ਪਿਆਸ ਤੋਂ ਬਿਨਾਂ ਗੱਲ ਨਹੀਂ ਜੇ ਬਣ। ਸੰਸਾਰੀ ਪਿਆਸ ਤੇ ਜਿਹੜੀ ਹੈ ਨਾ, ਉਹ ਇੱਕ ਗਲਾਸ ਪੀਤਾ, ਇੱਕ ਬੁੱਕ ਪੀਤਾ ਤੇ ਅਗਲੇ ਬੁੱਕ ਨਾਲ ਹੋਰ ਘੱਟ ਗਈ, ਅਗਲੇ ਬੁੱਕ ਨਾਲ ਹੋਰ ਘੱਟਦੀ। ਪਰ ਜਿਹਨੂੰ ਮਿੱਤਰ ਪਿਆਰੇ ਦੀ ਪਿਆਸ ਲੱਗ ਜਾਏ ਨਾ, ਉਹ ਜਿਉਂ ਜਿਉਂ ਪੀਵੇਗਾ ਤਿਉਂ ਤਿਉਂ ਵੱਧਦੀ ਜਾਂਦੀ ਹੈ, ਹੋਰ ਵੱਧਦੀ ਹੈ, ਹੋਰ ਵੱਧਦੀ ਹੈ, ਹੋਰ ਵੱਧਦੀ ਹੈ। ਬਸ ਉਹ ਪਿਆਸ ਨਹੀਂ ਜੇ ਮਿਲਦੀ। ਸਾਚੇ ਨਾਮ ਕੀ ਲੱਗੇ ਭੁੱਖ ਜਿਹਨੂੰ ਲੱਗ ਗਈ, ਬਸ ਭੁੱਖ ਲੱਗ ਜਾਏ ਸਭ ਕੁਝ ਠੀਕ ਹੈ। ਜਦੋਂ ਭੁੱਖ ਲੱਗ ਜਾਏ ਫਿਰ ਬੰਦਾ ਯਤਨ ਕਰਦਾ ਉਹਨੂੰ ਮਿਟਾਉਣ ਦਾ। ਖੈਰ ਇਹ ਅਰਦਾਸ ਬੇਨਤੀ ਕਰ ਰਹੇ, ਤਿਮਰ ਗਿਆ ਅਗਿਆਨ ਗਵਾਇਆ, ਗੁਰ ਗਿਆਨ ਅੰਜਨ ਗੁਰ ਪਾਇਆ ਰਾਮ। ਹੋਇਆ ਕਿ ਗੁਰੂ ਦੇ ਗਿਆਨ ਨੇ ਮੇਰੇ ਅੰਦਰ ਦੀ ਅਗਿਆਨਤਾ ਦਾ ਹਨੇਰਾ ਖਤਮ ਕਰ ਦਿੱਤਾ। ਅੰਦਰ ਦਾ ਅਗਿਆਨ, ਅੰਦਰ ਦਾ ਜਾਣਬੁਣਾ, ਅੰਦਰ ਦਾ ਨਿਆਣਾਪਨ, ਅੰਦਰ ਦੀ ਮੂਰਖਤਾ। ਖਿਆਲ ਕਰੇ ਜੇ ਅੰਦਰ ਚਾਨਣ ਹੋਵੇ ਨਾ, ਫਿਰ ਕੋਈ ਪਰਵਾਹ ਨਹੀਂ ਜੇ। ਬਸ ਉਸ ਨੂੰ ਦੁਨੀਆ ਦਾ ਕੋਈ ਚਾਨਣ, ਕੋਈ ਵਕਾਰ ਨਹੀਂ ਜੇ ਪਾਉਂਦਾ। ਜਿਹਦੀਆਂ ਅੱਖਾਂ ਹੀ ਨਹੀਂ ਗਿਆਨ ਦੀਆਂ, ਉਹ ਕੀ ਕਰੇਗਾ। ਕੋਈ ਅੰਨਾ ਕਿਸੇ ਵਿਅਕਤੀ ਕੋਲ ਮਿਲਣ ਗਿਆ ਤੇ ਬੈਠਿਆਂ ਬੈਠਿਆਂ ਹਨੇਰਾ ਹੋ ਗਿਆ, ਤੁਰਨ ਲੱਗਾ, ਕਿਉਂਕਿ ਬੜੀ ਸੂਝੀ ਹੁੰਦੀ ਹੈ ਟੋਹ ਟੋਹ ਕੇ ਕਿ ਮਾਪ ਮਾਪ ਕੇ ਰਸਤੇ ਨੂੰ ਮਿਲ ਲੈਂਦੇ ਨੇ, ਉਸੇ ਤੁਰੇ ਜਾਂਦੇ ਨੇ। ਤੇ ਮਿੱਤਰ ਪਿਆਰੇ ਨੇ ਕਿਹਾ ਇੰਜ ਕਰ ਭਾਈ, ਤੂੰ ਨਾ ਤੈਨੂੰ ਮੈਂ ਲੰਪ ਦੇ ਦੇਣਾ ਹੱਥ ਚ ਫੜ ਕੇ ਤੇ ਤੂੰ ਚਲਾ ਜਾ, ਜੇ ਤੂੰ ਨਹੀਂ ਠਹਿਰਨਾ ਤੇ ਬੁਲਾ ਤੇ ਠਹਿਰ। ਉਹ ਕਹਿੰਦਾ ਨਹੀਂ ਮੈਂ ਠਹਿਰਨਾ ਨਹੀਂ, ਮੈਨੂੰ ਜਾਣਾ, ਮੈਂ ਘਰੇ ਪਹੁੰਚਣਾ ਹੈ। ਕਹਿੰਦਾ ਚੰਗਾ ਫਿਰ ਤੈਨੂੰ ਲਾਲਟਨ ਜਗਾ ਕੇ ਦੇ ਦੇਣਾ, ਪੁਰਾਣਾ ਸਾਦੇ ਪੁਰਾਣੀ ਟਾਰਚ ਕਹਿ ਲਓ। ਤੇ ਉਹ ਅੱਗਿਓਂ ਕਹਿੰਦਾ ਮੇਰੇ ਕਿਸ ਕੰਮ, ਅੱਖਾਂ ਤੋਂ ਮੈਨੂੰ ਦਿਸਦਾ ਨਹੀਂ ਤੇ ਇਹ ਮੇਰੇ ਕਿਸ ਕੰਮ ਆਉਣਾ। ਤੇ ਉਹ ਦਾਨਾ ਸੀ ਕਹਿਣ ਲੱਗਾ ਨਹੀਂ ਤੈਨੂੰ ਨਹੀਂ ਦਿਸਦਾ, ਪਰ ਜਿਹੜਾ ਤੇਰੇ ਅੱਗਿਓਂ ਆਉਂਦਾ ਹੋਏਗਾ ਉਹ ਤੇ ਤੇਰੇ ਤੋਂ ਬਚੇਗਾ ਨਾ, ਉਹ ਤੇ ਪਰੇ ਹੋਏਗਾ ਵੀ ਅੱਗੇ ਆ ਰਿਹਾ, ਉਹਨੂੰ ਤਾਂ ਦਿਸੇਗਾ ਨਾ ਕੋਈ ਅੱਗਿਓਂ ਆ ਰਿਹਾ। ਉਹਦੀ ਮੰਨ ਲਈ, ਐ ਹੱਥ ਵਿੱਚ ਫੜ ਲਈ ਲੰਪ, ਜੇ ਤੁਰ ਪਿਆ ਆਪਣੇ ਘਰ ਵੱਲ ਨੂੰ, ਹੱਥ ਸੋਟੀ, ਇੱਕ ਹੱਥ 'ਚ ਲੰਪ ਹੈ, ਸਹੀ ਸਹੀ ਸਹੀ ਸਹੀ ਤੁਰਿਆ ਜਾਂਦਾ ਹੈ। ਰੱਬ ਦਾ ਭਾਣਾ ਅੱਗਿਓਂ ਆ ਕੇ ਤੇ ਇੱਕ ਉਹਦੇ ਵਿੱਚ ਟਕਰਾ ਜਾਂਦਾ ਹੈ। ਉਹ ਕਹਿੰਦਾ ਤੈਨੂੰ ਦਿਸਦਾ ਨਹੀਂ, ਕਹਿੰਦਾ ਉਹ ਕਹਿੰਦਾ ਤੈਨੂੰ ਦਿਸਦਾ ਨਹੀਂ।
ਇੱਕ ਕਹਿੰਦਾ ਮੈਨੂੰ ਤੇ ਵਾਕਿਆ ਨਹੀਂ ਦਿਖਦਾ ਮੇਰੇ ਹੱਥ ਚ ਲਾਲਟਣ ਤੇ ਹੁੰਦੀ ਸੀ ਨੀ, ਦੂਜਾ ਕਹਿੰਦਾ ਮੇਰੇ ਹੱਥ ਵੀ ਲਾਲਟਣ ਦਿਖਦਾ ਮੈਨੂੰ ਵੀ ਨਹੀਂ। ਧਰਮਾਂ ਦੀ ਦੁਨੀਆ ਚ ਬਾਹਰੀ ਤੌਰ ਤੇ ਅਸੀਂ ਚਾਨਣ ਲਈ ਫਿਰਦੇ ਹਾਂ, ਇੱਕ ਚਾਨਣ ਦੂਜੇ ਨਾਲ ਟਕਰਾਉਂਦਾ ਹੈ, ਇੱਕ ਕੌਮ ਦੂਜੇ ਨਾਲ ਟਕਰਾਉਂਦੀ ਹੈ। ਇਹ ਹਾਲਾਤ ਹੈ ਜਿਹਨਾਂ ਬਾਹਰੀ ਚਾਨਣ ਜਿਹਨਾਂ ਗ੍ਰੰਥਾਂ ਦਾ ਚਾਨਣ ਆਪਣੇ ਕੋਲ ਰੱਖ ਲਿਆ ਲੋਕਾਂ ਨੇ ਲੜਨ ਪਿੜਨ ਦੇ ਲਈ। ਗੁਰੂ ਜਿਹੜਾ ਗਿਆਨ ਦਿੰਦਾ ਅੰਦਰ ਦਿੰਦਾ, ਅੰਦਰ ਦੀਵਾ ਜਗਾ ਦਿੰਦਾ ਹੈ ਤੇ ਅੰਦਰ ਦਾ ਪਹਿਲਾਂ ਹਨੇਰਾ ਖਤਮ ਕਰਦਾ ਹੈ। ਜਦੋਂ ਹਨੇਰਾ ਖਤਮ ਹੁੰਦਾ ਉਹ ਹਨੇਰੇ ਵਿੱਚ ਹੀ ਨਾ ਊਚ ਨੀਚ ਹੈ, ਹਨੇਰੇ ਚ ਹੀ ਮੈਂ ਤੇ ਤੂੰ ਆ। ਜਦੋਂ ਚਾਨਣ ਹੋ ਗਿਆ ਸਭ ਪਾਸੇ, ਜਦ ਦੇਖਾਂ ਤਦ ਤੂੰ ਦੀ ਅਵਸਥਾ ਬਣ ਜਾਂਦੀ। ਮੇਰੇ ਮਾਲਕ ਇੱਥੇ ਕਹਿ ਰਹੇ ਨੇ ਕਿ ਮੇਰੇ ਗੁਰੂ ਨੇ ਰਹਿਮਤ ਕੀਤੀ, ਤਿਮਰ ਤਿਮਰ ਹੁੰਦਾ ਹਨੇਰਾ, ਅਗਿਆਨਤਾ ਦਾ ਹਨੇਰਾ, ਤਿਮਰ ਅਗਿਆਨ ਗਵਾਇਆ ਗੁਰ ਗਿਆਨ ਅੰਜਨ ਗੁਰ ਪਾਇਆ ਰਾਮ। ਗੁਰੂ ਨੇ ਕੀ ਕੀਤਾ, ਮੇਰੀਆਂ ਅੱਖਾਂ ਦੇ ਵਿੱਚ ਗਿਆਨ ਦਾ ਅੰਜਨ ਪਾ ਦਿੱਤਾ, ਗਿਆਨ ਦਾ ਸੁਰਮਾ ਪਾ ਦਿੱਤਾ ਹੈ ਤੇ ਫਿਰ ਹੁਣ ਲਾਟਾਂ ਬਾਹਰ ਉੱਠੀਆਂ ਨੇ, ਸਭ ਪਾਸੇ ਮੈਨੂੰ ਅੰਦਰ ਦਿਖਦਾ ਹੈ, ਸਭ ਪਾਸੇ ਉਹੀ ਦਿਖਣ ਲੱਗ ਪਿਆ ਜਿਹੜਾ ਮੇਰੇ ਓਹਲੇ ਸੀਗਾ। ਗੁਰ ਗਿਆਨ ਅੰਜਨ ਸਤਿਗੁਰੂ ਪਾਇਆ, ਗੁਰੂ ਦਾ ਸੁਰਮਾ ਮੇਰੀਆਂ ਅੱਖਾਂ ਵਿੱਚ, ਮੇਰੇ ਮਸਤਕ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਨੇ ਪਾਇਆ। ਅਗਿਆਨ ਅੰਧੇਰ ਬਨਾਸੇ, ਅਗਿਆਨ ਦਾ ਹਨੇਰਾ ਜਿਹੜਾ ਸੀ ਉਹ ਬਨਾਸ ਗਿਆ, ਖਤਮ ਹੋ ਗਿਆ, ਹੁਣ ਚਾਨਣ ਹੋ ਗਿਆ, ਹੁਣ ਕੋਈ ਵਿਕਾਰ ਮੇਰੇ ਨੇੜੇ ਨਹੀਂ ਆਉਂਦਾ। ਹੁਣ ਜਿੱਥੇ ਇਹਨਾਂ ਮੈਨੂੰ ਉੱਥੇ ਨਿਰੰਕਾਰ ਦਿਸਦਾ ਹੈ, ਤੂੰ ਤੂੰ ਕਰਤਾ ਤੂੰ ਹੋਆ ਮੁਝ ਮੇ ਰਹਾ ਨਾ ਹੋ ਜਾ ਪਾਪਾ ਪਰਕਾ ਮਿਟ ਗਿਆ, ਜਦ ਦੇਖਾਂ ਤਦ ਤੂੰ ਸਤਿਗੁਰ ਸੇਵ ਪਰਮ ਪਦ ਪਾਇਆ। ਸਤਿਗੁਰ ਸੇਵ ਮਤਲਬ ਸਤਿਗੁਰ ਦੇ ਆਖੇ ਲੱਗਣਾ, ਪਰਮ ਪਦ ਪਾਇਆ ਹਰ ਜਪਿਆ ਸਾਸ ਗਰਾਸੇ, ਹਰ ਸਵਾਸ ਦੇ ਨਾਲ ਹਰ ਬੁਰਕੀ ਦੇ ਨਾਲ ਉੱਠਦਿਆਂ ਬਹਿੰਦਿਆਂ ਸੁੱਤਿਆਂ ਨਿਰੰਕਾਰ ਦੇ ਨਾਮ ਨਾਲ ਸਾਂਝ ਗੁਰੂ ਨੇ ਪਵਾਤੀ ਸ਼ੁਰੂ ਕਰ ਦਿਓ। ਬਹੁਤੀ ਵਾਰੀ ਭੁਲੇਖਾ ਜਿਹਾ ਹੁੰਦਾ ਵੀ ਪਹਿਲਾਂ ਪਾਪ ਛੱਡੀਏ ਕਿ ਪਹਿਲਾਂ ਬੁਰੇ ਕਰਮ ਛੱਡੀਏ ਕਿ ਪਹਿਲਾਂ ਸਿਮਰਨ ਕਰੀਏ, ਨਹੀਂ ਸਿਮਰਨਕਾਰ ਆਪੇ ਮੈਲ ਧੁੱਪ ਜਾਣੀ, ਸ਼ੁਰੂ ਕਰ ਦੇ ਤੇ ਜੇ ਪਹਿਲਾਂ ਹੀ ਸਾਫ਼ ਹੈ ਫਿਰ ਤਾਂ ਨਾਮ ਦੀ ਲੋੜ ਹੀ ਨਹੀਂ ਰਹਿ ਗਈ, ਚਾਨਣ ਦੀ ਲੋੜ। ਉੱਥੇ ਜੇ ਹਨੇਰਾ ਹੁੰਦੇ ਹਨੇਰੇ ਦੇ ਕਰਕੇ ਚਾਨਣ ਨੂੰ ਤੁਸੀਂ ਸ਼ੁਰੂ ਕਰਦੇ ਹੋ, ਗੁਰੂ ਸੱਚੇ ਪਾਤਸ਼ਾਹ ਗਿਆਨ ਦਾ ਦੀਪਕ ਬਲ ਦੇਗਾ, ਉੱਠਦੇ ਬੈਠਦੇ ਚੱਲਦਿਆਂ ਫਿਰਦਿਆਂ ਜਪਿਆ ਸਾਸ ਗਰਾਸੇ ਜਿਨੰ ਕਹੋ ਹਰ ਪ੍ਰਭ ਕਿਰਪਾ ਧਾਰੀ ਤੇ ਸਤਿਗੁਰ ਸੇਵਾ ਲਾਇਆ। ਜਿਨ੍ਹਾਂ ਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਹਨੰਕਾਰ ਨੇ ਕਿਰਪਾ ਕਰ ਦਿੱਤੀ ਉਹਨਾਂ ਨੂੰ ਸਤਿਗੁਰ ਦੀ ਸੇਵਾ ਚ ਲਾ ਦਿੱਤਾ, ਸਤਿਗੁਰ ਦੀ ਸੇਵਾ ਚ ਸਤਿਗੁਰ ਦੇ ਪਾਵਨ ਹੁਕਮਾਂ ਤੇ ਚੱਲਣ ਦੀ ਜਾਚ ਸਿਖਾ ਦਿੱਤੀ, ਗੁਰੂ ਕੇ ਭਜਨ ਸੁਣਨ ਦੀ ਜਾਚ ਸਿਖਾ ਦਿੱਤੀ। ਹਰ ਪਾਸੇ ਉਹ ਦਿਸਦਾ ਫਿਰ ਮਨੁੱਖਤਾ ਦੀ ਸੇਵਾ ਕਰਨ ਲੱਗ ਪਿਆ, ਕਿਉਂਕਿ ਜਦੋਂ ਮਨੁੱਖਤਾ ਦੀ ਸੇਵਾ ਕਰਨੀ ਸਮਝੋ ਨਿਰੰਕਾਰ ਦੀ ਸੇਵਾ ਹੀ ਹੈ। ਸਿਮਰਨ ਨੂੰ ਯਾਦ ਕਰਨਾ ਤੇ ਸੇਵਾ ਉਹਦੀ ਮਨੁੱਖਤਾ ਦੀ, ਉਹਦੇ ਸ੍ਰਿਸ਼ਟੀ ਦੀ ਸੇਵਾ ਡਟ ਜਾਣਾ, ਇਹ ਵੀ ਉਸੇ ਦੀ ਸੇਵਾ, ਇਹ ਵੀ ਨਿਰੰਕਾਰ ਦੇ ਨਾਮ ਨਾਲ ਸੰਬੰਧਿਤ ਹੈ। ਸਿਖਾਈ ਰਾਮ ਹਰ ਨਾਮੋ ਹਰ ਨਾਮ ਦੇਵੇ ਮੇਰਾ ਅੰਤ ਸਿਖਾਈ ਰਾਮ, ਜਿਨ ਕਉ ਹਰ ਪ੍ਰਭ ਕਿਰਪਾ ਧਾਰੀ ਸਤਿਗੁਰ ਸੇਵਾ ਲਾਇਆ। ਹਰ ਸਤਿਗੁਰੂ ਹਰ ਸਤਿਗੁਰ ਮੇਲ ਹਰ ਸਤਿਗੁਰ ਚਰਨ ਹਮ ਪਾਇਆ। ਨਿਰਕਾਰ ਨੇ ਰਹਿਮਤ ਕੀਤੀ, ਬਖਸ਼ਿਸ਼ ਹੋ ਗਈ ਤੇ ਮੈਨੂੰ ਗੁਰੂ ਕੇ ਚਰਨ ਭਾ ਗਏ, ਚੰਗੇ ਲੱਗੇ। ਗੁਰੂ ਕੇ ਚਰਨ ਮਤਲਬ ਗੁਰੂ ਕੇ ਭਜਨ ਚੰਗੇ ਲੱਗੇ। ਮੈਂ ਆਪਣੇ ਜੀਵਨ ਚ ਕਮਾਲ ਹੈ, ਅਗਲਾ ਬੰਦ ਸ਼ੁਰੂ ਹੁੰਦਾ ਕਹਿਣ ਲੱਗੇ ਮੇਰਾ ਸਤਿਗੁਰ, ਮੇਰਾ ਸਤਿਗੁਰ ਪਿਆਰਾ, ਮੈਂ ਗੁਰਬਿਨ ਰਹਿਣ ਨਾ ਜਾਈ ਰਾਮ, ਮੇਰਾ ਗੁਰੂ ਪਿਆਰਾ, ਮੇਰਾ ਗੁਰੂ ਪਿਆਰਾ, ਮੇਰੇ ਉਹਦੇ ਬਿਨਾਂ ਨਹੀਂ ਰਿਹਾ ਜਾਂਦਾ ਪਿਆਰਾ। ਸੰਸਾਰਕ ਚ ਕੋਈ ਬੱਚਾ ਪਿਆਰਾ ਲੱਗ ਜਾਏ, ਕੋਈ ਸੱਜਣ ਮਿੱਤਰ ਪਿਆਰਾ ਲੱਗ ਜਾਏ, ਉਹਦੇ ਬਿਨਾਂ ਵਾਕਿਆ ਜੀ ਕਰਦਾ, ਉਹਦੇ ਕੋਲ ਰਹੀਏ, ਜਿੰਨਾ ਕੋਲ ਹੋ ਜਾਏ, ਉਹਦੀ ਮੂਰਤ ਕੋਲ ਹੋਵੇ, ਉਹਦੀ ਕੋਈ ਨਿਸ਼ਾਨੀ ਕੋਲ ਹੋਵੇ, ਪਿਆਰਾ ਲੱਗਦਾ। ਭਾਈ ਮਤੀਦਾਸ ਜੀ ਨੇ ਕਿਹਾ ਸੀ ਨਾ, ਜਦੋਂ ਪੁੱਛਿਆ ਤੇਰੀ ਅੰਤਮ ਇੱਛਾ ਕੀ ਹੈ, ਕਹਿਣ ਲੱਗਾ ਜੀ ਮੇਰੀ ਅੰਤਮ ਇੱਛਾ ਇਹ ਹੈ, ਬੇਸ਼ੱਕ ਮੈਨੂੰ ਚੀਰ ਦਿਓ, ਬੇਸ਼ੱਕ ਟੋਟੇ ਟੋਟੇ ਦਫਾੜ ਕਰ ਦਿਓ ਸਰੀਰ ਨੂੰ, ਪਰ ਇੱਕ ਮੇਰੀ ਰਹਿਮਤ ਕਰਿਓ ਕਿ ਮੇਰਾ ਚਿਹਰਾ ਗੁਰੂ ਵੱਲ ਕਰ ਦਿਓ, ਮੈਨੂੰ ਆਖਰੀ ਸਵਾਸ ਦੀ ਗੁਰੂ ਦਿਸਦਾ ਰਹੇ, ਗੁਰੂ ਤੇਗ ਬਹਾਦਰ ਮਹਾਰਾਜ ਦੇ ਪਿੰਜਰੇ ਵੱਲ। ਇਹਨੂੰ ਕਹਿੰਦੇ ਗੁਰੂ ਪਿਆਰਾ ਲੱਗਣਾ, ਜਿਹੜਾ ਪਿਆਰਾ ਹੋਵੇ ਉਹਦੀ ਹਰ ਚੀਜ਼ ਪਿਆਰੀ ਲੱਗਦੀ ਹੈ,
ਉਹਦੇ ਬਚਨ, ਉਹਦਾ ਸੁੱਖ ਦਿੱਤਾ, ਉਹਦਾ ਦੁੱਖ ਦਿੱਤਾ, ਇਹ ਭੇਦਾ ਤੇਰੀ ਦਾਤਾਰ ਦੀ ਅਵਸਥਾ ਬਣ ਜਾਂਦੀ। ਹਰ ਨਾਮੋ ਹਰ ਨਾਮ ਦੇਵੇ ਮੇਰਾ ਅੰਤ ਸਿਖਾਏ। ਰਾਮ ਪਿਆਰਾ ਇਸ ਲਈ ਲੱਗਦਾ ਹੈ ਕਿ ਉਹ ਮੈਨੂੰ ਨਾਮ ਬਖਸ਼ ਦਿੰਦਾ ਹੈ ਤੇ ਆ ਨਾਮ ਜਿਹੜਾ ਹਰ ਵਕਤ ਅੰਤ ਤੀਕ ਨਾਲ ਰਹਿੰਦਾ ਤੇ ਸਹਾਇਤਾ ਕਰਦਾ। ਸਿਖਾਈ ਮਿੱਤਰ ਪਿਆਰਾ, ਹਰ ਹਰ ਨਾਮ ਮੇਰਾ ਅੰਤ ਸਿਖਾਈ, ਅੰਤ ਵੇਲੇ ਤੀਕੇ ਮੇਰੇ ਨਾਲ ਰਹਿੰਦਾ ਹੈ, ਮੇਰਾ ਸਾਥ ਦਿੰਦਾ ਹੈ। ਗੁਰ ਸਤਿਗੁਰ ਨਾਮ ਦ੍ਰਿੜਾਇਆ, ਗੁਰੂ ਨੇ ਨਿਰੰਕਾਰ ਦਾ ਨਾਮ ਦ੍ਰਿੜ ਕਰਕੇ ਮੇਰੇ ਹਿਰਦੇ ਚ ਛਾਤਾ। ਜਿੱਥੇ ਪੁੱਤਰ ਪਵਿੱਤਰ ਕੋਈ ਵੇਲੀ ਨਾਹੀ, ਜਿੱਥੇ ਹਰ ਹਰ ਨਾਮ ਚੜਾਇਆ, ਜਿੱਥੇ ਧੀਆਂ ਪੁੱਤਰ ਅੰਗ ਸਾਹ ਕੋਈ ਸਾਥ ਨਾ ਦੇ ਸਕਦੇ, ਨਿਰੰਕਾਰ ਦਾ ਨਾਮ ਉੱਥੇ ਵੀ ਨਾਲ ਹੁੰਦਾ ਹੈ। ਧੰਨ ਧੰਨ ਸਤਿਗੁਰੂ ਪੁਰਖ ਨਿਰੰਜਨ, ਜਿੱਤ ਮਿਲ ਹਰ ਨਾਮ ਤਿਆਈ, ਮੈਂ ਗੁਰੂ ਤੋਂ ਕੁਰਬਾਨ ਜਾਵਾਂ ਧੰਨ ਹੈ ਜਿਨ੍ਹੇ ਮੈਨੂੰ ਨਿਰੰਕਾਰ ਦੀ ਸਾਂਝ ਬਣਾ ਦਿੱਤੀ। ਮੇਰਾ ਸਤਿਗੁਰ ਪਿਆਰਾ, ਮੈਂ ਗੁਰਬਿਨ ਰਹਿਣ ਨਾ ਜਾਈ, ਮੇਰਾ ਹੁਣ ਗੁਰੂ ਤੋਂ ਬਿਨਾਂ ਗੁਜ਼ਾਰਾ ਨਹੀਂ। ਜੀ ਕਰਦਾ ਮੈਂ ਸਦਾ ਉਹਨੂੰ ਤੱਕਦਾ ਰਵਾਂ, ਉਹਦਾ ਵੇਖਦਾ ਰਵਾਂ, ਉਹਦੇ ਬਚਨ ਮੰਨਦਾ। ਜਿੰਨੀ ਸਤਿਗੁਰ ਜਿਹਨੀ ਦਰਸ਼ਨ ਸਤਿਗੁਰ ਪੁਰਖ ਨਾ ਪਾਇਆ ਆਰਾਮ। ਹੁਣ ਉਹਨਾਂ ਦਾ ਜ਼ਿਕਰ ਹੈ ਜਿਨ੍ਹਾਂ ਨੇ ਨਿਰੰਕਾਰ ਦੇ ਨਾਮ ਨਾਲ ਸਾਂਝ ਨਹੀਂ ਪਈ, ਗੁਰੂ ਕੇ ਦਰਸ਼ਨ ਨਹੀਂ ਕੀਤੇ। ਤਿੰਨ ਨਿਹਫਲ ਜਨਮ ਸਭ ਬਿਰਥਾ ਗਵਾਇਆ ਆਰਾਮ। ਉਹਨਾਂ ਦਾ ਜਨਮ ਹੀ ਬਿਰਥਾ ਚੱਲ ਗਿਆ ਸਮਝ ਲਓ, ਨਿਹਫਲ ਜਨਮ ਤਿੰਨ ਬਿਰਥਾ ਗਵਾਇਆ। ਤੇ ਸਾਖਤ ਮੂਹੇ ਮਰ ਝੂਰੇ, ਉਹ ਵਿਅਕਤੀ ਸਾਰੀ ਜ਼ਿੰਦਗੀ ਵਿੱਚ ਝੂਰਦੇ ਨੇ, ਦੁੱਖਾਂ ਵਿੱਚ ਹੀ ਰਹਿੰਦੇ ਨੇ, ਘਰ ਹੁੰਦੇ ਰਤਨ ਪਦਾਰਥ ਭੁੱਖੇ, ਅੰਦਰ ਨਿਰੰਕਾਰ ਸੀ ਲਿਕ ਹੁੰਦਿਆਂ ਸੁੰਦਿਆਂ ਭੁੱਖੇ ਨੇ, ਘਰ ਵਿੱਚ ਸਾਰੇ ਪਦਾਰਥ ਰਤਨ ਨੇ। ਭਾਗਹੀਣ ਹਰ ਦੂਰੇ, ਉਹ ਮਾੜੇ ਕਰਮਾਂ ਦਾ ਸਦਕਾ ਨਿਰੰਕਾਰ ਤੋਂ ਦੂਰੀ ਬਣਾ ਕੇ ਬੈਠੇ ਨੇ। ਹਰ ਹਰ ਤਿਨਕਾ ਦਰਸ਼ਨ ਨਾ ਕਰਿਓ, ਅਜਿਹੇ ਸਾਖਤ ਲੋਕਾਂ ਦਾ ਦਰਸ਼ਨ ਸੱਚੇ ਪਾਤਸ਼ਾਹ ਨਾ ਕਰਾਇਓ, ਜਿਹਨੇ ਹਰ ਹਰ ਨਾਮ ਨਾ ਧਿਆਇਆ, ਜਿਨ੍ਹਾਂ ਨਿਰੰਕਾਰ ਦੇ ਨਾਮ ਨੂੰ ਨਹੀਂ ਜਪਿਆ, ਉਹਨਾਂ ਦੇ ਦਰਸ਼ਨ ਵੀ ਮਾੜੇ ਨੇ। ਜਿਹਨੇ ਦਰਸ਼ਨ ਸਤਿਗੁਰ ਪੁਰਖ ਨਾ ਪਾਇਆ, ਉਹਨਾਂ ਦੇ ਨੇੜੇ ਨਾ ਸੱਚੇ ਪਾਤਸ਼ਾਹ ਮੈਨੂੰ ਜਾਣ ਦਾ ਮੌਕਾ ਮਿਲਿਆ। ਹਮ ਚਾਤਰਕ ਦੀਨ ਹਰ ਪਾਸ ਬਨੰਤੀ ਰਾਹੀਂ, ਸੱਚੇ ਪਾਤਸ਼ਾਹ ਚਾਤਰਕ ਤਰ੍ਹਾਂ ਵਿਲਕਦੇ ਹਾਂ। ਤੇ ਸਾਡੀ ਪਿਆਸ ਬਟਾਉਣ ਦਾ ਇੱਕੋ ਤਰੀਕਾ ਕਿ ਹਰੀ ਦਾ ਨਾਮ ਸਾਡੇ ਹਰ ਵੇਲੇ ਰਸਨਾ ਤੇ ਜਪ ਚੱਲਦਾ ਰਹੇ। ਗੁਰਮਿਲ ਮੇਰਾ ਪਿਆਰਾ, ਹਮ ਸਤਿਗੁਰ ਕਰਤ ਭਗਤੀ ਰਾਮ, ਗੁਰੂ ਦੀ ਰਾਹੀਂ ਹਮੇਸ਼ਾ ਭਗਤੀ ਨਾਲ ਜੁੜੇ ਰਹੀਏ। ਹਰ ਹਰ ਸਤਿਗੁਰ ਕਰੇ ਭਗਤੀ, ਜਾਂ ਹਰ ਪ੍ਰਭ ਕਿਰਪਾ ਧਾਰੇ, ਜਦੋਂ ਪ੍ਰਭੂ ਕਿਰਪਾ ਧਾਰ ਕੇ ਮੈਨੂੰ ਹਮੇਸ਼ਾ ਭਗਤੀ ਨਾਲ ਲਾ ਕਰਕੇ ਰੱਖੇ, ਮੈਂ ਗੁਰਬਿਨ ਅਵਰ ਨ ਕੋਈ ਬੇਲੀ। ਗੁਰ ਸਤਿਗੁਰ ਪ੍ਰਾਣ ਹਮਾਰੇ, ਗੁਰੂ ਮੇਰੇ ਪ੍ਰਾਣਾਂ ਦਾ ਆਧਾਰ ਹੈ, ਉਹਦੇ ਬਿਨਾਂ ਮੇਰੇ ਇੱਕ ਸਵਾਸ ਵੀ ਮੇਰੇ ਲਈ ਬਹੁਤ ਔਖਾ ਹੈ। ਕਹੋ ਨਾਨਕ ਗੁਰਨਾਮ ਦੜਾਇਆ, ਹਰ ਹਰ ਨਾਮ ਹਰ ਸਤੀ, ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਗੁਰੂ ਨੇ ਨਿਰੰਕਾਰ ਦੇ ਨਾਮ ਨਾਲ ਹਮੇਸ਼ਾ ਸੱਚੇ ਨਿਰੰਕਾਰ ਨਾਲ ਸਾਂਝ ਬਣਵਾ ਦਿੱਤੀ। ਸਤਿਗੁਰੂ ਕਹਿੰਦੇ ਹਮ ਚਾਤਰਕ ਦੀਨ ਹਰ ਪਾਸ ਬਨੰਤੀ, ਮੇਰੀ ਇੱਕੋ ਬੇਨਤੀ ਹੈ ਸੱਚੇ ਪਾਤਸ਼ਾਹ ਆਪਣੇ ਚਰਨਾਂ ਨਾਲ ਜੁੜ ਕੇ ਆਪਣੇ ਨਾਮ ਰੂਪੀ ਜਿਹੜਾ ਪਦਾਰਥ ਦੇ ਕਰਕੇ, ਅੰਮ੍ਰਿਤ ਦੇ ਕਰਕੇ ਮੇਰੀ ਪਿਆਸ ਨੂੰ ਮਿਟਾ, ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ। ਐਸੀ ਭਾਵਨਾ ਸਾਡੀ ਬਣ ਜਾਏ, ਸਾਨੂੰ ਗੁਰੂ ਪਾਸੋਂ ਗਿਆਨ ਲੈਣ ਦੀ ਜਾਚ ਆ ਜਾਏ, ਅਸੀਂ ਆਪਣਾ ਅੰਦਰ ਦਾ ਅਗਿਆਨਤਾ ਦਾ ਹਨੇਰਾ ਖਤਮ ਕਰ ਸਕੀਏ। ਹੋਈਆਂ ਫੁੱਲਾਂ ਦੀ ਖਿਮਾ, ਫੁੱਲਾਂ ਚਿਕਨ ਖਿਮਾ ਖੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈ, ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣਿਆਈ, ਜਾਂ ਸ਼ਬਦ ਹੋ ਤਾਂ ਗਾਓ ਹਰੀ ਕੇਰਾ, ਮਨ ਜਿਨੀ ਵਸਾਇਆ, ਕਹੇ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ, ਏ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰ, ਸਭਨਾ ਗਲਾ ਸਮਰੱਥ ਸੁਆਮੀ।

ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇ ਸੁਪਾ ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰ ਗਏ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪਜਾਈ ਸਦਾ ਕੁਰਬਾਨ ਕੀਤਾ ਗੁਰ ਵਿਟੋ ਜਿਹਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਕਰ ਸਭਾਗੇ ਕਰ ਸਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖ ਹੋਵਾ ਤਿਤ ਕਰ ਅਨਹਦ ਵਾਤ ਅਨੰਦ ਸੁਣੋ ਵਡ ਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਚਨ ਪੈ ਸਰਸੇ ਪੂਰੇ ਗੁਰ ਤੇ ਜਾਣ ਸੁਣ ਤੇ ਪਨੀਤ ਕਹਿ ਤੇ ਪਵਿੱਤ ਸਤਿਗੁਰ

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਆਓ ਸਤਿਕਾਰਯੋਗ ਸਾਧਕ ਜੀ ਮਾਰੇ ਕਿਰਪਾ ਕੀਤੀ ਆਪ ਸਕਦੇ ਹਨ ਮਾਰੇ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਲੈ ਕੇ ਪੁੱਤਰ ਗੁਰਬਾਣੀ ਦੇ ਆਸਾ ਕੀ ਵਾਲੇ ਸਪੂਨ ਕੀਤੇ ਸਰਵ ਕੀਤੇ ਨੇ ਪਰੰਤ ਹੁਕਮਨਾਮੇ ਨੇ ਕਥਾ ਵਿਚਾਰ ਸਰਣ ਕੀਤੀ ਹੈ ਅਰਦਾਸ ਵਾਲੀਆਂ ਭਰੀਆਂ ਨੇ ਪਰੰਤ ਮਹਾਰਾਜ ਬਖਸ਼ੇ ਪਿੱਤਰ ਗੁਰਨਾਮੇ ਸਰਣ ਕੀਤੇ ਹਨ ਸਾਸੀ ਅੱਜ ਦਾ ਸੁਭਾਸ ਮੈਂ ਗੁਰੂ ਸਾਹਿਬ ਨੇ ਆਪ ਗੁਰਮੁਖਾ ਸਾਨੂੰ ਬਖਸ਼ਿਸ਼ ਕੀਤਾ ਹੈ ਆਸਾ ਸਿੰਘ ਦਾ ਤੁਹਾਨੂੰ ਪਤਾ ਹੈ ਕਿ ਹਰ ਰੋਜ਼ ਗੜੀ ਵਾਰ ਸਾਹਿਬ ਪ੍ਰਸੰਨ ਕਰਦੇ ਹੋ ਇਹਨਾਂ ਦੇ ਭੋਗ ਪੈਣਗੇ 21 ਜੂਨ ਨੂੰ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਤੁਸੀਂ ਭਾਈ ਰਜਿੰਦਰ ਸਿੰਘ ਨੂੰ ਸੰਪਰਕ ਕਰਨ ਵਾਸਤੇ ਉਹਨਾਂ ਦੇ ਟੈਲੀਫੋਨ 'ਤੇ ਆਪ ਜ਼ਰੂਰ ਕਾਲ ਕਰੋ ਉਹਨਾਂ ਦਾ ਨੰਬਰ ਹੈ 408-408-712-4145 ਉਹਨਾਂ ਸੰਪਰਕ ਕਰਕੇ ਤੁਸੀਂ ਆਪਣਾ ਨਾਮ ਬਣਾ ਦੇ ਸਕਦੇ ਹੋ ਅਤੇ ਜੋ ਸਹਿਜ ਪਾਠ ਭੋਗ ਬਣੇ ਉਹਨਾਂ ਨਾਲ ਸੰਪਰਕ ਕਰਕੇ ਸਾਰਾ ਪ੍ਰੋਗਰਾਮ ਆਪਾਂ ਲੈ ਸਕਦੇ ਹੋ ਸਤਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਜੂਨ 15 ਨੂੰ ਹੈ ਸੰਗਰਾਂਦ ਹਰ ਦੇ ਮਹੀਨੇ ਦੀ ਸੁਹਾਰ ਦਾ ਮਹੀਨਾ ਆ ਰਿਹਾ 15 ਤਰੀਕ ਨੂੰ ਸਾਰੇ ਸੰਗਤ ਨੂੰ ਬੇਨਤੀ ਉਹਨਾਂ ਹਾਜ਼ਰੀਆਂ ਭਰੋ ਨਵੇਂ ਮਹੀਨੇ ਜੀ ਆਇਆ ਕਰੀਏ ਸਾਰੇ ਮਹੀਨੇ ਸੁਖਸ਼ਾਂਤ ਵਿਤਾਰ ਅਤੇ ਸਾਰੇ ਮਿਲ ਕੇ ਮਾਰੇ ਚਰਨਾਂ 'ਚ ਅਰਦਾਸ ਕਰੀਏ ਸਤ ਸੰਗਤ ਜੀ 16 ਤੋਂ ਲੈ ਕੇ 20 ਜੂਨ ਤੱਕ ਸੰਗਤੀ ਰੂਪ 'ਚ ਹਰ ਰੋਜ਼ ਸੁਖਮਨੀ ਸਾਹਿਬ ਦੇ ਪਾਠ ਹੋਇਆ ਕਰਨਗੇ 7:30 ਤੋਂ ਲੈ ਕੇ 8:45 ਤੱਕ 16 ਤੋਂ ਲੈ ਕੇ 20 ਤੱਕ ਸਤ ਸੰਗਤ ਜੀ ਜੂਨ 18 ਨੂੰ ਹੈ ਸ਼ਹੀਦ ਦਿਵਸ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਉਸ ਦਿਨ ਸਾਰੇ ਸੰਗਤਾਂ ਨੇ ਜ਼ਰੂਰ ਗੁਰੂ ਘਰ ਆਉਣਾ ਅਤੇ ਗੁਰੂ ਮਹਾਰਾਜ ਬਖਸ਼ੀਆਂ ਦਾਤਾਂ ਦਾ ਧੰਨਵਾਦ ਕਰੀਏ ਸ਼ੁਕਰੀਆ ਅਦਾ ਕਰੀਏ ਕਿ ਉਹਨਾਂ ਨੇ ਸਾਡੇ ਵਾਸਤੇ ਇੰਨਾ ਮਹਾਨ ਕੁਰਬਾਨੀ ਕੀਤੀ ਹੈ ਸੋ ਸਤ ਸੰਗਤ ਜੀ ਜੂਨ 18 ਨੂੰ ਹੈ ਸਿੱਖ ਹੈਰੀਟੇਜ ਦਾ ਨਾਈਟ ਐਟ 7 ਵਜੇ ਗਿਆਨ ਬੇਸਬਾਲ ਸ਼ਾਮਾਂ ਨੂੰ 6:30 ਦੇ ਸੋ ਸਤ ਸੰਗਤ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਸਾਹਿਬ ਤਿਆਰ ਨੇ ਉਹ ਆਪ ਨੂੰ ਸਾਹਿਤ ਪਰ ਸਰਵਣ ਕਰਾਉਣਗੇ ਸਾਰੇ ਸਰਵਣ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ ਆਪ ਜੀ ਵਡਭਾਗੀ ਹੋ ਜੋ ਨਿਤਾ ਪ੍ਰਤੀ ਗੁਰੂ ਚਰਨਾਂ ਦੀ ਹਾਜ਼ਰੀ ਭਰ ਕੇ ਲਾਹੇ ਪ੍ਰਾਪਤ ਕਰਦੇ ਹੋ। ਆਓ ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ ਪਾਵਨ ਅੰਗ 365 ਤੋਂ ਅੱਗੇ ਅੱਜ ਆਪਾਂ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਨੇ ਹਨ ਜੀ। ਪਾਵਨ ਅੰਗ 365 ਤੋਂ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ। ਸਤਨਾਮ

सच सोझी होई। गुर प्रसादी मन वसै हर बूझै सोई।

है मन मुख अंध गवार। हर कै भाणे जन सेवा करे बूझे

ਹਰ ਕਹਿ ਭਾਣੈ ਜਨਮ ਪਦਾਰਥ ਪਾਇਆ ਮਤ ਊਤਮ ਹੋਈ ਨਾਨਕ ਨਾਮ ਸਲਾਹਿ ਤੂੰ ਗੁਰਮੁਖ ਗਤ ਹੋਈ। ਆਸਾ ਮਹੱਲਾ ਚੌਥਾ ਘਰ ਦੂਜਾ।

ਜਿਸਨੂੰ ਕਿਰਪਾ ਕਰਹੀ ਤਿੰਨ ਨਾਮ ਰਤਨ ਪਾਇਆ। ਗੁਰਮੁਖ ਲਾਧਾ ਮਨ ਮੁਖ ਗਵਾਇਆ, ਤੁਧ ਆਪ ਵਿਛੋੜਿਆ।

ਹਰ ਧੜਾ ਜੇ ਹਲਤ ਪਲਤ ਸਭ ਸਵਾਰੀ। ਕਲ ਯੁਗ ਮੈਂ ਧੜੇ ਪੰਚ ਚੋਰ ਝਗੜਾਏ, ਕਾਮ ਕ੍ਰੋਧ ਲੋਭ ਮੋਹ ਅਭਿਮਾਨ ਵਧਾਏ। ਜਿਸਨੂੰ ਕਿਰਪਾ ਕਰੇ ਤਿਸ ਸਤ ਸੰਗ ਮਿਲਾਏ। ਹਮਰਾ ਹਰ ਧੜਾ ਜਿਨ ਇਹ ਧੜੇ ਸਭ ਗਵਾ।

ਨਾਨਕ ਗੁਰਮੁਖ ਨਾਮ ਦਿਵਾਇਆ। ਆਸਾ ਮਹੱਲਾ ਚੌਥਾ। ਗੁਣ ਗਾਵਾ ਗੁਣ ਬੋਲੀ ਬਾਣੀ, ਗੁਰਮੁਖ ਹਰ ਗੁਣ ਆਖ ਵਖਾਣੀ। ਜਪ ਜਪ ਨਾਮ ਮਨ ਭਇਆ ਆਨੰਦਾ, ਸਤ ਸਤ ਸਤ ਗੁਰ ਨਾਮ।

ਖਾਕ ਸਿਰ ਛਾਣੈ, ਜੇ ਵਡ ਭਾਗ ਹੋਵੇ ਵੱਡੀ ਉੱਚੇ, ਨਾਨਕ ਨਾਮ ਜਪੈ ਸੱਚ ਸੂਚੇ। ਆਸਾ ਮਹੱਲਾ ਚੌਥਾ। ਹਰ ਹਰ ਨਾਮ ਕੀ ਮਨ ਭੂਖ ਲਗਾਈ, ਨਾਮ ਸੁਣਿਐ ਮਨ ਤ੍ਰਿਪਤੈ ਮੇਰੇ ਭਾਈ, ਨਾਮ ਜਪੋ ਮੇਰੇ ਗੁਰਸਿੱਖ ਮੀਤਾ, ਨਾਮ ਜਪੋ ਨਾਮੇ ਸੁਖ ਪਾਵਹੋ, ਨਾਮ ਰੱਖੋ ਗੁਰਮਤ ਮਨ ਚੀਤਾ ਰਹਾਉ। ਨਾਮੋ ਨਾਮ ਸੁਣੀ ਮਨ ਸਰਸਾ, ਨਾਮ ਲਾਹਾ ਲੈ ਗੁਰਮਤ ਬਿਕਸਾ, ਨਾਮ ਬਿਨਾ ਕੁਸ਼ਟੀ ਮੋਹ ਅੰਧਾ, ਸਭ ਨਿਫਲ ਕਰਮ ਕੀਏ ਦੁਖ ਧੰਦਾ। ਹਰ ਹਰ ਹਰ ਜਸ ਜਪੈ ਵਡਭਾਗੀ, ਨਾਨਕ ਗੁਰਮਤ ਨਾ

ਘਰ ਛੇਵੇਂ ਕੇ ਤਿੰਨ ਹੱਥ ਕਰ ਤੰਤ ਵਜਾਵੈ ਜੋਗੀ ਥੋਥਰ ਵਾਜੈ ਬੇਨ ਗੁਰਮਤ ਹਰ ਗੁਣ ਬੋਲੈ ਜੋਗੀ ਇਹੋ ਮਨੁਆ ਹਰ ਰੰਗ ਭੇਨ ਜੋਗੀ ਹਰ ਦੇਹੋ ਮਤੀ ਉਪਦੇਸ਼ ਜੁਗ ਜੁਗ ਹਰ ਹਰ ਇੱਕੋ ਵਰਤੈ ਤਿਸ

ਹਉ ਅਨ ਦਿਨ ਹਰ ਨਾਮ ਕੀਰਤਨ ਕਰੋ, ਸਤਿਗੁਰ ਮੋਕੋ ਹਰ ਨਾਮ ਬਤਾਇਆ। ਹਉ ਹਾਰ ਬਿਨ ਖਿਲ ਪਲ ਰਹਿ ਨਾ ਸਕਉ, ਰਹਾਉ ਹਮਰੈ ਸ਼ਰਵਣ ਸਿਮਰਨ ਹਰ ਕੀਰਤਨ। ਹਉ ਹਰ ਬਿਨ ਰਹਿ ਨਾ ਸਕਉ, ਹਉ ਇਕ ਖਿਨ ਜੈਸੇ ਹੰਸ ਸਰਵਰ।

ਪਾਈ। ਰਾਖ ਸਰਨ ਜਗਦੀਸ਼ਰ ਪਿਆਰੇ, ਮੋਹਿ ਸਰਧਾ ਪੂਰ ਹਰ ਗੁਸਾਈ। ਜਨ ਨਾਨਕ ਕੈ ਮਨ ਅਨੰਦ ਹੂਤ ਹੈ, ਹਰ ਦਰਸ਼ਨ ਨਿਮਕ ਦਿਖਾਈ। ਰਾਗ ਆਸਾ ਘਰ ਦੂਜਾ, ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜਿਨ ਲਾਈ ਪ੍ਰੀਤ ਸੋਈ ਫਿਰ ਖਾਇਆ, ਜਿਨ ਸੁਖ ਬੈਠਾਲੀ ਤਿਸ ਭਾਉ ਬਹੁਤ ਦਿਖਾਇਆ। ਭਾਈ ਮੀਤ ਕੁਟੰਬ ਦੇਖ ਬਿਬਾਦੇ, ਹਮ ਆਈ ਵਸਗਤ ਗੁਰ ਪ੍ਰਸਾਦੇ। ਐਸਾ ਦੇਖ ਬਿਮੋਹਿਤ ਹੋਏ, ਸਾਧਿਕ ਸਿੱਧ ਸੁਰ ਦੇਵ ਮਨੁੱਖਾ। ਬਿਨ ਸਾਧੂ ਸਭ ਧਰੋਹਨ ਧਰੋਹੇ ਰਾਓ, ਇੱਕ ਫਿਰੈ ਉਦਾਸੀ ਤਿਨ ਕਾਮ ਵਿਆਪੈ। ਇੱਕ ਸੰਚੈ ਗ੍ਰਹੀ ਤਿਨ ਹੋਏ ਨਾ ਆਪੈ, ਇੱਕ ਸਤੀ ਕਹਾਵੈ

ਸਤਿਗੁਰ ਜਿਨ ਮੀਆ ਗੁਣ ਮਿਲ ਸਾਧ ਪਛਾਨੀ, ਸਹਿਜ ਗੁਫਾ ਮੈਂ ਆਸਨ ਬਾਧਿਆ, ਜੋਤ ਸਰੂਪ ਅਨਾਹਦ ਵਾਜਿਆ, ਮਹਾ ਆਨੰਦ ਗੁਰ ਸ਼ਬਦ ਵਿਚਾਰ, ਪ੍ਰੈਸਿਓ ਰਾਤੀ

ਮਹੱਲਾ ਪੰਜਵਾਂ। ਪ੍ਰਥਮੇ ਮਤਾ ਜਿ ਪੱਤਰੀ ਚਲਾਵੋਂ, ਦੁਤੀਏ ਮਤਾ ਦੁਇ ਮਾਨੁਖ ਪਹੁੰਚਾਵੋਂ, ਤ੍ਰਿਤੀਏ ਮਤਾ ਕਿਛ ਕਰੂੰ ਪਾਇਆ, ਮੈਂ ਸਭ ਕਿਛ ਛੋੜ ਪ੍ਰਭ ਤੁਹੀ ਧਿਆਇਆ, ਮਹਾ ਆਨੰਦ ਅਚਿੰਤ ਸਹਿਜਾਇਆ, ਦੁਸ਼ਮਨ ਦੂਤ ਮੂਹੇ ਸੁਖ ਪਾਇਆ ਰਹਾਉ, ਸਤਿਗੁਰ ਮੋਕੋ ਦੀਆ ਉਪਦੇਸ਼, ਜੀਉ ਪਿੰਡ ਸਭ ਹਰ ਕਾ ਦੇਸ, ਜੋ ਕਿਛ ਕਰੀ ਸੋ ਤੇਰਾ ਤਾਣ, ਤੂੰ ਮੇਰੀ ਓਟ ਤੂੰ ਹੈ ਦੀਵਾਨ, ਤੁਧ ਨੂੰ ਛੋੜ ਜਾਈਏ ਪ੍ਰਭ ਕਹਿ ਧਰ, ਆਨ ਨਬੀਆ ਤੇਰੀ ਸੰਸਰ, ਤੇਰੇ ਸੇਵਕ ਕਿਸ ਕੀ ਕਾਣ, ਸਾਕਤ ਭੂਲਾ ਫਿਰੈ ਬੇਬਾਨ, ਤੇਰੀ ਵਡਿਆਈ ਕਹੀ ਨ ਜਾਏ, ਜਹ ਜਹ ਰਾਖ ਲਹਿ ਜਹ ਕਹਿ ਰਾਖ ਲਹਿ ਗਲ ਲਾਏ।

ਸਾ ਮਹੱਲਾ ਪੰਜਵਾਂ ਗੁਣ ਅਵਗਣ ਮੇਰੂ ਕਛ ਨਾ ਵਿਚਾਰੂ ਨਹਿ ਦੇਖਿਓ ਰੂਪ ਰੰਗ ਸਿੰਗਾਰੂ ਚੱਜ ਅਚਾਰ ਕਿਛ ਵਿਧ ਨਹੀਂ ਜਾਨੀ ਬਾਹਾਂ ਪਕਰ ਪ੍ਰੈਸੀ ਜੈ ਆਨੀ ਸੁਨ ਬੋ ਸਖੀ ਕੰਤ ਹਮਾਰੂ ਕੀ ਅਲੋ ਖਸਮਾਨਾ ਕਰ ਮਸਤਕ ਧਾਰ ਰਾਖਿਓ ਕਰੇ ਆਪਣਾ ਕਿਆ ਜਾਣੈ ਇਹੋ ਲੋਕ ਅਜਾਨਾ ਰਹਾਉ ਸੁਹਾਗ ਹਮਾਰੂ ਅਬ ਹੁਣ ਮੋਹਿਓ ਕੰਤ ਮਿਲਿਓ ਮੇਰੂ ਸਭ ਦੁਖ ਜੋਹਿਓ ਆਂਗਣ ਮੇਰੈ ਸੋਭਾ ਚੰਦ ਨਿਸਬਾਸੁਰ ਪੈ ਸੰਗ ਆਨੰਦ ਬਸਤਰ ਹਮਾਰੇ ਰੰਗ ਚਲੂਲ ਸਗਲ ਅਭਰਨ ਸੋਭਾ ਕੰਠ ਫੂਲ ਪ੍ਰੈ ਪੇਖੀ ਦ੍ਰਿਸ਼ਟ ਪਾਏ ਸਗਲ ਨਿਧਾਨ ਦੁਸ਼ਟ ਦੂਤ ਕੀ ਚੂਕੀ ਕਾਨ ਸਦ ਖੁਸ਼ੀਆਂ ਸਦਾ ਰੰਗ ਮਾਣੇ ਨੌ ਨਿਧ ਨਾਮ ਗ੍ਰਹਿ ਮਹਿ ਤ੍ਰਿਪਤਾਨੇ ਕਹੁ ਨਾਨਕ ਜੋ ਪਿਰੈ ਸਿਗਾਰੀ ਥਿਰ ਸੁਹਾਗਣ ਸੰਗ ਪਧਾਰੀ ਆਸਾ ਮਹੱਲਾ ਪੰਜਵਾਂ ਦਾਨ ਦੇ ਕਰ ਪੂਜਾ ਕਰਨਾ ਲੈਤ ਦੇਤ ਉਨ ਮੂਕਰ ਪਰਨਾ ਜਿਤ ਦਰ ਤੁਮ ਹੈ ਬ੍ਰਾਹਮਣ ਜਾਣਾ ਤਿਤ ਦਰ ਤੂੰ ਹੀ ਹੈ ਪਛਤਾਣਾ ਐਸੇ ਬ੍ਰਾਹਮਣ ਡੂਬੇ ਭਾਈ ਨਿਰਅਪਰਾਧ ਚਿਤ ਵਹਿ ਬੁਰਿਆਈ ਰਹਾਉ ਅੰਤਰ ਲੋਭ ਫਿਰ ਹੈ ਹਲਕਾਏ ਨਿੰਦਾ ਕਰਹਿ ਸਿਰ ਭਾਰ ਉਠਾਏ ਮਾਇਆ ਮੂਠਾ ਚੇਤੈ ਨਾਹੀ ਭਰਮੇ ਭੂਲਾ ਬਹੁਤੀ ਰਾਹੀ ਬਾਹਰ ਭੇਖ ਕਰੈ ਕਨੇਰੇ ਅੰਤਰ ਬਿਖਿਆ ਉਤਰੀ ਘੇਰੇ ਅਵਰ ਉਪਦੇਸੈ ਆਪ ਨ ਬੂਝੈ ਐਸਾ ਬ੍ਰਾਹਮਣ ਕਹੀ ਨ ਸੀਜੈ ਮੂਰਖ ਬਾਹਮਣ ਪ੍ਰਭੂ ਸੰਭਾਲ ਦੇਖ

ਗਿਆਨ ਸੋਹਣੀ ਸਰੂਪ ਸੁਜਾਨ ਵਿਚੱਖਣ ਅਤ ਗਰਭੈ ਮੋਹਿ ਫਾਕੀ ਤੂੰ ਰਹਾਉ ਅਤ ਸੂਚੀ ਤੇਰੀ ਪਾਕਸਾਲ ਕਰ ਇਸਨਾਨ ਪੂਜਾ ਤਿਲਕ ਲਾਲ ਗੱਲੀ ਗਰਭ ਹੈ ਮੁਖ ਗੋਵਹਿ ਗਿਆਨ ਸਭ ਵਿਦ ਕੋਈ ਲੋਭ ਸੁਆਨ ਕਾਪਰ ਪਹਿਰੈ।

ਮਾਲੁ ਨਾਨਕ ਗੁਰਮਿਲ ਭਏ ਨਿਹਾਲ ਆਸਾ ਮਹੱਲਾ ਪੰਜਵਾਂ ਪੁੱਤਰੀ ਤੇਰੀ ਵਿਦ ਕਰ ਥਾਟੀ ਜਾਨ ਸਤ ਕਰ ਹੋਏ ਹੋਏਗੀ ਮਾਟੀ ਮੂਲ ਸੰਭਾਲੋ ਅਚੇਤ ਗਵਾਰਾ ਇਤਨੇ ਕੋ ਤੁਮ ਕਿਆ ਗਰਬੇ ਰਹਾਉ ਤੀਨ ਸੇਰ ਕਾ ਦਿਹਾੜੀ ਮਹਿਮਾਨ ਅਵਰ ਵਸਤ ਤੁਝ ਪਹਿ ਅਵਰ ਵਸਤ ਤੁਝ ਪਾਹੇ ਅਮਾਨ ਬਿਸ਼ਟਾ ਅਸਤ ਰਕਤ ਪਰੇਟੇ ਚਾਮ ਇਸ ਉਪਰ ਲੇ ਰਾਖਿਓ ਗੁਮਾਨ ਏਕ ਵਸਤ ਬੁਝ ਹੈ ਤਾਹੂ ਵਹਿ ਪਾਕ ਬਿਨ ਬੁਝੇ ਤੂੰ ਸਦਾ

ਇੱਕ ਤੁਕੇ ਚੌਪਦੇ ਇੱਕ ਘੜੀ ਦਿਨ ਸਮੋਕੋ ਬਹੁਤ ਦਿਹਾਰੇ ਮਨ ਨਾ ਰਹੇ ਕੈਸੇ ਮਿਲੋ ਪਿਆਰੇ ਇੱਕ ਪਲ ਦਿਨ ਸਮੋਕੋ ਬਹੁ ਕਬਹੂ ਨਾ ਬਿਹਾਵੇ ਦਰਸ਼ਨ ਕੀ ਮਨ ਆਸ ਕਨੇਰੀ ਕੋਈ ਐਸਾ ਸੰਤ ਮੋਕੋ ਫਿਰ ਹੈ ਮਿਲਾਵੇ ਰਹਾਵ ਚਾਰ ਪਹਿਰ ਚਹੁ ਜੁਗ ਹੈ ਸਮਾਨੇ ਰਹਿਣ ਭਈ ਤਬੰਤ ਨ ਜਾਣੇ ਪੰਚ ਦੂਤ ਮਿਲ ਪਿਰੋ ਵਿਛੋੜੀ ਭ੍ਰਮ ਭ੍ਰਮ ਰੂਵੈ ਹਾਥ ਪਛੋੜੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਧੰਨਤਾ ਯੋਗ ਹੋ ਜੋ ਨਿਤਾ ਪ੍ਰਤੀ ਗੁਰੂ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਜੁੜਦੇ ਹੋ। ਸਤਿਗੁਰੂ ਜੀ ਕਿਰਪਾ ਕਰਨ, ਪੜ੍ਹੀ ਸੁਣੀ ਬਾਣੀ ਦਾ ਭਾਵ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਗੁਰਦੇਵ ਜੀ ਵਸਾ ਦੇਣ। ਅਗਾਧ ਬੋਧ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹਨ। ਆਪ ਸੰਗਤ ਕਿਰਪਾਲੂ ਸਤਿਗੁਰੂ ਜੀ ਬਖਸ਼ਣ ਯੋਗ ਨੇ, ਭੁੱਲਾਂ ਨਾ ਚਿਤਾਰ ਦੇ ਪਿਆਰ ਸਹਿਤ ਫਤਿਹ ਗਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਵਾਹਿਗੁਰੂ। ਆਓ ਜੀ, ਥੋੜਾ ਜਿਹਾ ਸਮਾਂ ਭਾਈ ਸਾਹਿਬ ਜੀ, ਭਾਈ ਨਿਰੰਜਨ ਸਿੰਘ ਜੀ, ਜਿਨ੍ਹਾਂ ਨੇ ਸਭ ਦੇ ਸਮੇਂ ਦੀ ਵੰਡ ਪਾਈ ਹੈ, ਹੁਣ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਹੈ, ਕਿਉਂਕਿ ਸਮਾਂ ਸਮਾਪਤੀ ਦਾ ਹੋ ਚੁੱਕਾ ਸੀ, ਪਰ ਫਿਰ ਵੀ ਅਸੀਂ ਸਕੱਤਰ ਸਾਹਿਬ ਜੀ ਤੋਂ ਆਗਿਆ ਲੈ ਕੇ ਇੱਕ ਸ਼ਬਦ ਦੀ ਹਾਜ਼ਰੀ ਭਾਈ ਸਾਹਿਬ ਜੀ, ਭਾਈ ਨਿਰੰਜਨ ਸਿੰਘ ਜੀ ਜਬਦੀ ਕਲਾਂ ਵਾਲੇ ਭਰਨਗੇ। ਮੈਂ ਬੇਨਤੀ ਕਰਾਂਗਾ ਕਿ ਚੜ੍ਹਦੀ ਕਲਾ ਦਾ ਹੁਣ ਸਮਾਪਤੀ ਹੈ, ਇੱਕ ਜਕਾਰਾ ਪੈਣਾ।

ਭਾਈ ਭਾਈ ਗੁਰਦਾਸ ਜੀ ਤੋਂ ਇਹ ਪਾਵਨ ਪਵਿੱਤਰ ਵਚਨ ਪਾਈਸਾ ਭਾਈ ਗੁਰਦਾਸ ਜੀ ਵਿਦਿਆ ਮਾਰਦੰਡ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਸਮੇਂ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਹੋ ਰਹੀ ਸੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਬਾਣੀ ਲਿਖਵਾ ਰਹੇ ਸਨ ਤੇ ਭਾਈ ਗੁਰਦਾਸ ਜੀ ਬਾਣੀ ਲਿਖ ਰਹੇ ਸਨ ਲਿਖਣ ਵਾਲੇ ਬਾਣੀ ਲਿਖਵਾਉਣ ਵਾਲੇ ਗੁਰੂ ਅਰਜਨ ਸਾਹਿਬ ਜੀ ਲਿਖਣ ਵਾਲੇ ਭਾਈ ਗੁਰਦਾਸ ਜੀ ਦਾਸ ਬਚਨ ਪੜ੍ਹਨ ਲੱਗਾ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਘੱਟ ਗਾਇਆ ਜਾਂਦਾ ਪੜ੍ਹਿਆ ਜਾਂਦਾ ਭਾਈ ਸਾਹਿਬ ਜੀ ਦੀ ਕਲਮ ਭਾਈ ਸਾਹਿਬ ਜੀ ਦੀ ਸੋਚ ਅਦੁੱਤੀ ਸੋਚ ਹੈ ਬ੍ਰਹਮ ਗਿਆਨਤਾ ਵਾਲੀ ਸੋਚ ਹੈ ਇਹ ਜਿਹੜੇ ਬਚਨ ਹਨ ਕਿ ਗੁਰਸਿੱਖੀ ਉਹਦੀ ਪ੍ਰਾਪਤੀ ਕਿਵੇਂ ਹੋ ਸਕੇ ਉਹਦੇ ਕੀ ਪ੍ਰਕਾਰ ਹਨ ਇੱਕ ਤੇ ਸਿੱਖ ਬਣ ਜਾਣਾ ਹੈ ਨਾ ਇੱਕ ਜਿਹੜੀ ਸਿੱਖੀ ਕਮਾਉਣੀ ਹੈ ਅਸਲ ਗੱਲ ਤੇ ਉਹ ਹੈ ਰੂਪ ਭੇਸ਼ ਬਣਾ ਲੈਣਾ ਉਹ ਨਹੀਂ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਇਹੀ ਸਮਝਾਉਣਾ ਚਾਹੁੰਦੇ ਨੇ ਤੇ ਭਾਈ ਸਾਹਿਬ ਜੀ ਦੀ ਬਾਣੀ ਤੇ ਮੋਹਰ ਲੱਗੀ ਹੋਈ ਹੈ ਗੁਰੂ ਅਰਜਨ ਸਾਹਿਬ ਜੀ ਦੀ ਸਾਧ ਸੰਗਤ ਬੋਲੋ ਸ੍ਰੀ ਮੋਹਰ ਸਤਿਗੁਰ ਦੀ ਪ੍ਰਵਾਨਗੀ ਇਤਿਹਾਸ ਵਿੱਚ ਬਚਨ ਆਉਂਦਾ ਹੈ ਕਿ ਭਾਈ ਸਾਹਿਬ ਜੀ ਤੁਹਾਡੀ ਬਾਣੀ ਪੂੰਜੀ ਤੇ ਸਾਡੀ ਬਾਣੀ ਤਾਲ ਕਲਯੁਗ ਦੇ ਵਿੱਚ ਰਹਿ ਕੇ ਸੰਸਾਰ ਵਿੱਚ ਰਹਿ ਕੇ ਜਦੋਂ ਗੁਰਸਿੱਖ ਆਪ ਜੀ ਦੀ ਬਾਣੀ ਗੁਰੂ ਨਾਨਕ ਦੀ ਬਾਣੀ ਜਦੋਂ ਰਲਾ ਕੇ ਪੜ੍ਹੀ ਜਾਏਗੀ ਤੇ ਸਤਿਗੁਰ ਨੇ ਕਿਹਾ ਸੀ ਭਾਈ ਸਾਹਿਬ ਜੀ ਜਿਨ੍ਹਾਂ ਦੇ ਮਨ ਦੇ ਜੰਦਰੇ ਵੱਜੇ ਹੋਏ ਨੇ ਨਾ ਉਹ ਕੁੰਜੀ ਰੂਪ ਬਾਣੀ ਨਾਲ ਖੁੱਲ ਜਾਂਦੇ ਭਾਈ ਸਾਹਿਬ ਦੇ ਬਚਨਾਂ ਨੂੰ ਸਮਝੀਏ ਉਹ ਕੀ ਪ੍ਰਕਾਰ ਹਨ ਉਹ ਕਿਹੜੀ ਜੁਗਤ ਹੈ ਕਿਹੜੀ ਰਾਹ ਹੈ ਕਿਹੜਾ ਰਸਤਾ ਹੈ ਜਿਹਦੇ ਨਾਲ ਅਸਲ ਵਿੱਚ ਗੁਰਸਿੱਖ ਬਣਿਆ ਜਾ ਸਕਦਾ ਉਹ ਪ੍ਰਕਾਰ ਦੱਸੇ ਗਏ ਨੇ ਭਾਈ ਸਾਹਿਬ ਜੀ ਆਓ ਸਰਵਨ ਕਰੀਏ ਸੁਖੈਨ ਬਚਨ ਨੇ ਨਾਲ ਨਾਲ ਪਤਾ ਲੱਗਦਾ ਜਾਂਦਾ ਕਰੋ ਸਰਵਨ ਸਤਿਗੁਰੂ ਰਹਿਮਤ ਕਰਨ ਜੀ ਆਰੰਭਤਾ ਹੈ ਗੁਰਸਿੱਖੀ ਦਾ ਬੋਲਣਾ ਹੋਏ ਮਿੱਠ ਬੋਲਾ ਪਹਿਲਾ ਪ੍ਰਕਾਰ ਹੁਣ ਪਹਿਲੇ ਪ੍ਰਕਾਰ ਤੇ ਭਾਈ ਸਾਹਿਬ ਨੇ ਸਾਨੂੰ ਇਹ ਆਖਿਆ ਗੁਰੂ ਐਡਾ ਮਿੱਠਾ ਹੈ ਤੂੰ ਕੌੜਾ ਕਬੂਲਣਾ ਇਹ ਪਹਿਲਾ ਹੀ ਪ੍ਰਕਾਰ ਪਕੜ ਲਓ ਹਾਂ ਪਹਿਲੇ ਤਾਂ ਪੱਲੇ ਬੰਨ ਲਓ ਚੰਗੀ ਤਰ੍ਹਾਂ ਗੰਢ ਬਾਹਰ ਦਾ ਕਿ ਇਸ ਰਸਨਾ ਤੇ
ਕਦੇ ਕੜਵਾਹਟ ਨਾ ਆਵੇ। ਜੇ ਤਾਂ ਤੂੰ ਬਾਣੀ ਪੜ੍ਹਦਾ ਸਿਮਰਨ ਕਰਦਾ ਹੱਥਾਂ ਪੈਰਾਂ ਨਾਲ ਸੇਵਾ ਕਰਦਾ ਫਿਰ ਤੇ ਤੇਰਾ ਅੰਦਰ ਇਵੇਂ ਹੋ ਜਾਣਾ ਚਾਹੀਦਾ ਕਿ ਬਸ ਅੰਦਰ ਵੀ ਨਿਰਮਲ ਹੋਵੇ ਤੇ ਬਾਹਰ ਵੀ ਨਿਰਮਲ ਹੋਵੇ ਤੇ ਫਿਰ ਤੇ ਤੂੰ ਗੁਰਸਿੱਖ ਕਹਿਣ ਦਾ ਹੱਕਦਾਰ ਹੈ। ਬਸ ਇਹੀ ਸਮਝਾਉਣਾ ਚਾਹ ਰਹੇ ਨੇ। ਜਿਤਨੇ ਵੀ ਬੈਠੇ ਹੋ ਮੇਰੇ ਨਾਲ ਸਾਰੇ ਬਚਨ ਪੜ੍ਹੋ, ਤੁਹਾਡੇ ਸਾਹਮਣੇ ਸਕਰੀਨ ਤੇ ਬਚਨ ਆ ਰਹੇ ਨੇ, ਨਾਲ ਨਾਲ ਜ਼ਰੂਰ ਪੜ੍ਹੋ। ਸ਼ਾਇਦ ਕਿਤੇ ਮੇਰਾ ਕਲਗੀਆਂ ਵਾਲਾ ਕਿਰਪਾ ਕਰ ਦੇਵੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ ਤੇ ਰਹਿਮਤ ਭਰੀ ਨਿਗਾਹ ਕਰ ਛੱਡੇ ਤੇ ਸਾਨੂੰ ਵੀ ਮਿੱਠਾ ਬੋਲਣਾ ਆ ਜਾਏ, ਨਿਵ ਚੱਲਣਾ ਆ ਜਾਏ ਤੇ ਜਦੋਂ ਇਸ ਅਵਸਥਾ ਦੇ ਮਾਲਕ ਬਣ ਜਾਵਾਂਗੇ ਨਾ ਫਿਰ ਸਿਰ ਦੇਣਾ ਵੀ ਆ ਜਾਵੇਗਾ। ਬੋਲੋ ਸ੍ਰੀ, ਫਿਰ ਹੀ ਆਵੇਗਾ, ਉਸ ਤੋਂ ਪਹਿਲੇ ਨਹੀਂ। ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਭਾਵੇਂ ਤੱਤੀਆਂ ਤਵੀਆਂ ਤੇ ਬਹਿ ਗਏ ਸਨ ਪਰ ਸਤਿਗੁਰ ਨੇ ਕੋਈ ਉਲਾਂਭਾ ਨਹੀਂ ਸੀ ਕੀਤਾ, ਆਪਣੇ ਰਸਨਾ ਤੋਂ ਇਹ ਵਚਨ ਆ ਕੇ ਸਨ। ਉਲਾਹਨੂ, ਉਲਾਹਨੂ ਦੇ ਅਰਥ ਨੇ ਉਲਾਂਭਾ, ਗਿਲਾ, ਸ਼ਿਕਵਾ। ਹੁਣ ਤੱਤੀਆਂ ਤਵੀਆਂ ਤੇ ਵੀ ਬਹਿ ਕੇ ਕੋਈ ਗਿਲਾ ਨਹੀਂ, ਕੋਈ ਸ਼ਿਕਵਾ ਨਹੀਂ, ਕੋਈ ਉਲਾਂਭਾ ਨਹੀਂ ਕਿ ਹੇ ਪਰਮੇਸ਼ਰ ਤੂੰ ਮੇਰੇ ਨਾਲ ਕੀ ਕਰ ਰਿਹਾ। ਸੋਚਣ ਵਾਲੀ ਗੱਲ ਹੈ ਤੇ ਇੱਥੇ ਕੁਝ ਜਰਾ ਜੀ ਵੀ ਸੱਟ ਵੀ ਲੱਗ ਜਾਏ, ਕਿਤੇ ਪ੍ਰਸ਼ਾਦੇ ਪਕਾਉਂਦਿਆਂ ਨੂੰ ਹੱਥ ਵੀ ਸੜ ਜਾਏ, ਕੁਝ ਹੋ ਜਾਂਦਾ ਤੇ ਬੰਦਾ ਉਲਾਂਭੇ ਦੇਣ ਤੁਰ ਪੈਂਦਾ। ਸਤਿਗੁਰ ਸਾਰੀਆਂ ਤਕਲੀਫਾਂ ਮੈਨੂੰ ਹੀ ਦੇਈ ਜਾਂਦਾ। ਉਹ ਪਿਆਰਿਆ ਕਦੀ ਇਹ ਨਹੀਂ ਸੋਚਿਆ ਜਦੋਂ ਸਾਹਿਬਜ਼ਾਦੇ ਨੀਹਾਂ 'ਚ ਖਲੋਤੇ ਸਨ, ਕਦੀ ਉਹਨਾਂ ਨੂੰ ਪੁੱਛ ਕੇ ਦੇਖਦਾ ਤੁਹਾਨੂੰ ਕੋਈ ਉਲਾਂਭਾ ਨਹੀਂ, ਤੁਸੀਂ ਤੁਹਾਡੇ ਵੱਲੋਂ ਕੋਈ ਗਿਲਾ ਨਹੀਂ ਵੀ ਤੁਹਾਨੂੰ ਦੀਵਾਰ 'ਚ ਚੜਿਆ ਜਾ ਰਿਹਾ। ਸਾਹਿਬਜ਼ਾਦਿਆਂ ਨੂੰ ਤਿਆਰ ਬਰ ਤਿਆਰ ਕਰਕੇ ਜਦੋਂ ਭੇਜਦੇ ਨੇ ਉਹਨਾਂ ਨੂੰ ਗਿਲਾ ਨਹੀਂ ਆਇਆ, ਪਿਤਾ ਜੀ ਕਿੱਥੇ ਭੇਜ ਰਹੇ। ਪਰ ਮੇਰੇ ਦੀਨ ਦਿਆਲ ਸਤਿਗੁਰੂ ਜਿਨ੍ਹਾਂ ਬਾਰੇ ਭਾਈ ਸਾਹਿਬ ਭਾਈ ਨੰਦ ਲਾਲ ਨੇ ਤੇ ਕਮਾਲ ਕਰ ਦਿੱਤੀ ਸੀ, ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਇਜ਼ਤੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਹੱਕ ਰਾ ਗੰਜੂ ਗੁਰੂ ਗੋਬਿੰਦ ਸਿੰਘ, ਜ਼ੁਮਲਾ ਫੈਜ਼ ਨੂਰ ਗੁਰੂ ਗੋਬਿੰਦ ਸਿੰਘ, ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਈਨਾ ਗੁਰੂ ਗੋਬਿੰਦ ਸਿੰਘ, ਖਾਲਸੋ ਬੇਕੀਨਾ ਗੁਰੂ ਗੋਬਿੰਦ ਸਿੰਘ। ਅਖੀਰ ਚ ਜਾ ਕੇ ਲਿਖਦੇ ਨੇ ਕਾਦਰੇ ਹਰਕਾਰ ਗੁਰੂ ਗੋਬਿੰਦ ਸਿੰਘ, ਸਾਰੇ ਆਖੋ ਮੇਰੇ ਨਾਲ ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ, ਧੰਨ ਨੋ ਕਲਗੀਆਂ ਵਾਲੇ ਸਾਹਿਬ। ਜਿੱਥੇ ਛੋਟੀ ਜੀ ਉਮਰ ਚ ਕਹਿੰਦੇ ਨੇ ਪਿਤਾ ਜੀ ਜੇ ਤੁਹਾਡਾ ਤੁਹਾਡੇ ਸੀਸ ਦਿੱਤਿਆਂ ਇਹਨਾਂ ਦਾ ਧਰਮ ਬਚਦਾ ਹੋਵੇ, ਅੱਗੋਂ ਉਹ ਆਪ ਬੱਚਿਆਂ ਨੂੰ ਤੋਰ ਰਹੇ। ਕਿੰਨੀਆਂ ਸਿਫਤਾਂ ਬਣਦੀਆਂ ਨੇ ਕਲਗੀ ਵਾਲੇ ਦੀਆਂ, ਹਾਂਜੀ
14 जंग लड़ियां ने मेरे सतगुरु ने, 14 जंगा लड़िया ने, ते एक जंग विच भी सतगुरु हारे नहीं, 14 जितियां ने। बोलो सिरे, यो है मेरा बादशाह दरवेश। देख देख देता नहीं, सरबंत सदानी, संत सिपाही संगीतकार, धन गुरु गोविंद सिंह पातशाह, केड़ी सिखी केड़ा मार्ग केड़ा रस्ते नाल जोड़िया। भाई साहब जी सानू समझा रहे, भाई साहब भाई गुरदास, आओ पढ़िए सारे प्यार नाल।

ਮੇਰੇ ਨਾਲ ਅੱਡ ਲੀਤੀ ਹੈ। ਵਚਨ ਧਿਆਨ ਨਾਲ ਸੁਣਿਆ, ਇਹ ਹੱਡ ਬੀਤੀ ਦੱਸ ਰਿਹਾ। ਗੁਰਦੁਆਰਾ ਗ੍ਰੈਂਡ ਰੌਕ ਨਿਊ ਜਰਸੀ, ਕਾਫੀ ਪੁਰਾਣੀ ਗੱਲ ਇਹ ਬਚਨ, ਕਾਫੀ ਸਾਲ ਹੋ ਚਾਂਜੀ ਚਾਂਜੀ ਉੱਥੇ ਗੁਰੂ ਕੀ ਸੇਵਾ ਹੈਡ ਗ੍ਰੰਥੀ ਸਾਹਿਬ ਆਪ ਜੀ ਨੇ ਹੁਣੇ ਚੜ੍ਹਾਈ ਕੀਤੀ ਹੈ। ਉਹਨਾਂ ਦੇ ਪਰਿਵਾਰ ਮਾਤਾ ਜੀ ਥੋੜਾ ਚਿਰ ਪਹਿਲੇ ਦਾਸ ਉੱਥੇ ਕੀਰਤਨ ਤੇ ਵੀ ਗਿਆ ਸੀ, ਬਹੁਤ ਪਿਆਰ ਕਰਦੇ ਸੀ। ਗੁਰਸਿੱਖ ਤੇ ਬੜੇ ਦੇਖੇ ਪਰ ਉਹਨਾਂ ਵਰਗਾ ਗੁਰਸਿੱਖ ਵੀ ਕਿਤੇ ਦੂਰ ਦੁਰਾਡੇ ਉਹਨਾਂ ਜਾਣਾ ਸੀ। ਅਸੀਂ ਉਸ ਵਕਤ ਥੋੜੇ ਦਿਨਾਂ ਵਾਸਤੇ ਉੱਥੇ ਸੇਵਾ ਚ ਆਏ ਸੀ। ਬੜੇ ਪਿਆਰ ਸਹਿਤ ਆਖਣ ਲੱਗੇ ਵੀ ਅਸਾਂ ਦੋ ਕੁ ਦਿਨ ਲੱਗ ਜਾਣੇ ਨੇ ਤੇ ਤੁਸੀਂ ਅੰਮ੍ਰਿਤ ਵੇਲੇ ਦੀ ਸੇਵਾ ਕਰੋ। ਝਟਪਟ ਮੇਰੇ ਰਸਨਾ ਤੋਂ ਇਹ ਗੱਲ ਮੈਂ ਕਿਹਾ, ਸਤਿਵਚਨ ਜੀ ਧੰਨਵਾਦ ਮਹਾਰਾਜ ਜੀ ਦੇ ਪ੍ਰਕਾਸ਼ ਦੀ ਸੇਵਾ ਸਾਡੇ ਕਿ 3:45 ਕਹਿੰਦੇ ਨੇ ਹੁੰਦੀ ਹੈ। ਮੈਂ ਕੋਈ ਗੱਲ ਨਹੀਂ ਜੀ, ਅਸੀਂ ਤ੍ਰੈ ਜਣੇ ਆਏ ਵਾਂ ਕਰਾਂਗੇ ਸੇਵਾ। ਸਰਦੀ ਦੇ ਦਿਨ ਆਹੀ ਦਿਨ ਸਨ ਤੇ ਬਰਫਾਂ ਦਾ ਢੇਰ ਲੱਗਿਆ। ਉਸ ਪਾਸੇ ਬਰਫ ਪੈਂਦੀ ਵੀ ਬੜੀ, ਇਹਨਾਂ ਦਿਨਾਂ ਚ ਬਹੁਤ ਬੇਅੰਤ ਹੈ। ਅਸੀਂ ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਪਾਣੀ ਕੀਤਾ, ਮਹਾਰਾਜ ਜੀ ਦੇ ਸੁਖਾਸਨ ਸਾਹਿਬ ਜੀ ਦੇ ਕਮਰੇ ਤੱਕ ਪਹੁੰਚੇ। ਸ਼ੀਸ਼ਾ ਲੱਗਾ ਸੀ ਤੇ ਮੇਰੀ ਨਿਗਾਹ ਹਾਲ ਚ ਪਾਈ। ਮਨ ਵਿੱਚ ਆ ਰਿਹਾ ਵੀ ਇਹ ਸੰਗਤ ਕਿੱਥੋਂ ਆਈ ਹੈ। ਸਾਡੇ ਦਿਨ ਦਾ ਸਮਾਂ ਤੇ ਸਾਰਾ ਹਾਲ ਖਾਲਸਾਹੀ ਜਹੋ ਜਲਾਲ ਵਿੱਚ ਸਜਿਆ ਬੈਠਾ। ਬੋਲੋ ਸ੍ਰੀ। ਤੇ ਮੈਂ ਵੇਖ ਰਿਹਾ, ਮੈਂ ਹੈਰਾਨ ਹੋਇਆ ਵੀ ਇਸ ਵੇਲੇ ਇਹ ਸੰਗਤ ਤੇ ਕਿੱਥੋਂ ਆਈ ਹੈ। ਮਹਾਰਾਜ ਜੀ ਦਾ ਸੱਚੇ ਪਾਤਸ਼ਾਹ ਦੀ ਪਾਵਨ ਪੁੱਤਰ ਬੀੜ ਸਿਰ ਤੇ ਲਈ ਭਾਈ ਜਸਵੀਰ ਸਿੰਘ ਚੌਰ ਸਾਹਿਬ ਕਰਨ ਵਾਲੇ ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਲੈ ਕੇ ਆ ਰਹੇ ਹਾਂ। ਤੇ ਜਕਾਰੇ ਵੱਜਣੇ ਸ਼ੁਰੂ ਹੋ ਗਏ। ਔਰ ਇੰਨੀ ਆਵਾਜ਼, ਇੰਨੀ ਆਵਾਜ਼ ਪਹਿਲੇ ਤੇ ਅੰਦਰੋਂ ਬੜਾ ਡਰ ਜਿਹਾ ਲੱਗਾ, ਘਬਰਾ ਵੀ ਗਿਆ। ਪਰ ਇੱਕਦਮ ਸੱਚੇ ਪਾਤਸ਼ਾਹ ਨੇ ਜ਼ਹਿਨ ਚ ਆਖਿਆ, ਇਹ ਕਲਗੀ ਵਾਲਿਆ ਤੇਰੀ ਖੇਡ ਹੈ ਕੋਈ। ਇਹ ਤੂੰ ਆਪ ਹੀ ਵਿਚਰਦਾ ਪਿਆ ਐਵੇਂ ਲੱਗ ਰਿਹਾ। ਪ੍ਰਕਾਸ਼ ਕੀਤਾ ਮਹਾਰਾਜ ਜੀ ਦਾ
ਹੁਕਮਨਾਮਾ ਲਿਆ। ਹੁਕਮਨਾਮਾ ਵੀ ਯਾਦ ਸੀ, ਮੈਨੂੰ ਯਾਦ ਹੈ। ਟੋਡੀ ਮਹੱਲਾ ਪੰਜਵਾਂ, ਰਸਨਾ ਗੁਣ ਗੋਪਾਲ ਨਿਤ ਗਾਇਣ, ਸ਼ਾਂਤ ਸਹਿਜ ਰਹਿਸ ਮਨ ਉਪਜੇ ਹੋ ਸਗਲੇ ਦੁੱਖ ਭਲੇ। ਬੜੀ ਬੜੇ ਸਾਲ ਪੁਰਾਣੀ, ਘੱਟੋ ਘੱਟ 20 ਸਾਲ ਤੋਂ ਹੋ ਗਏ। ਬਸ ਜਿਸ ਤਰ੍ਹਾਂ ਹੀ ਹੁਕਮਨਾਮਾ ਲਿਆ ਤੇ ਅਰਦਾਸ ਕੀਤੀ ਤੇ ਸਵੇਰੇ ਅੰਮ੍ਰਿਤ ਵੇਲੇ, ਉਸ ਤੋਂ ਬਾਅਦ ਚੰਦ ਜੀ ਆਪ ਹੀ ਆਸਾ ਕੀ ਵਾਰ ਲਾਉਂਦੇ ਹੁੰਦੇ ਸਨ। ਮੈਂ ਕਿਹਾ ਮਹਾਰਾਜ ਜੀ ਤੁਸੀਂ ਚਿੰਤਾ ਨਾ ਕਰੋ, ਅਸੀਂ

ਬਾਅਦ ਚੋਂ ਮਨ ਵਿੱਚ ਗੱਲ ਵੀ ਆ ਗਈ, ਮੈਂ ਕਿਹਾ ਨਹੀਂ ਇਹ ਸਾਰੇ ਸ਼ਹੀਦ ਸਿੰਘ, ਸ਼ਹੀਦ ਸਿੰਘਾਂ ਦਾ ਪੈਰਾ ਸੀ ਇਹ, ਆਪਣੇ ਅੱਖੀ ਦੇਖਿਆ ਸਾਹਿਬ। ਅਸਲ ਗੁਰਸਿੱਖ ਦੀ ਪਹਿਚਾਣ ਇਹਨਾਂ ਨੇਤਰਾਂ ਨੇ ਦਿੱਤੀ। ਇਸ ਕਰਕੇ ਬਾਰ ਬਾਰ ਇਹ ਅਰਦਾਸ ਕਰਦਾ ਮੈਂ ਹਮੇਸ਼ਾ, ਸਿੱਖ ਬਣਨਾ ਤੇ ਪੂਰੇ ਬਣ ਜਾਈਏ, ਅਧੂਰੇ ਨਾ ਰਹੀਏ, ਫਿਰ ਹੀ ਇਸ ਜੀਵਨ ਦੀ ਗਤੀ ਹੈ, ਨਹੀਂ ਤੇ ਕੋਈ। ਭਾਈ ਸਾਹਿਬ ਦੇ ਬਚਨ ਪੜ੍ਹ ਲਈਏ।

ਜਿਹੜੀਆਂ ਅਸ਼ਪਦੀ ਪਦੇ ਪੜਤਾਲ ਚੰਦਵਾਰ ਅਲੌਨੀਆਂ ਕੋੜੀਆਂ ਅਸੀਂ ਟਰਮੀਨੋਲੋਜੀਜ਼ ਵੀ ਕਮ ਅਕ੍ਰੋਸ ਦੈਮ ਸੋ ਦੀਜ਼ ਆਰ ਡਿਵਾਈਡਿਡ ਇਨ ਟੂ ਦੇਰ ਇਜ਼ ਅ ਕਲਾਸੀਕਲ ਸਟਾਈਲ ਆਫ ਸਿੰਗਿੰਗ ਰਾਗ ਦੇਰ ਇਜ਼ ਅ ਫੋਕ ਸਟਾਈਲ ਆਫ ਸਿੰਗਿੰਗ ਇਨ ਰਾਗ ਆਲਸੋ ਸੋ ਅਸ਼ਪਦੀ ਪਦੇ ਪੜਤਾਲ ਦੋਜ਼ ਕਮ ਅੰਡਰ ਦਾ ਕਲਾਸੀਕਲ ਕੀਰਤਨ ਸਟਾਈਲ ਚੰਦਵਾਰ ਅਲੌਨੀਆਂ ਕੋੜੀਆਂ ਦੇ ਕਮ ਅੰਡਰ ਦ ਫੋਕ ਸਟਾਈਲ ਆਫ ਸਿੰਗਿੰਗ ਸੋ ਦੀਜ਼ ਆਰ ਫਿਊ ਕਾਨਸੈਪਟਸ ਵੀ ਮਸਟ ਨੋ ਵੈਨ ਵੀ ਟਾਕ ਅਬਾਊਟ ਦਾ ਗੁਰਮਤ ਸੰਗੀਤ ਦੈਨ all of this also when we talk about the forms of rag there are the main rags there are sankirtan rags chayalag rags and there are seasonal rags basant and malhar and there are also regional rags we call right maj is one of the regional rags from the maj region of punjab and malhar basant those are the seasonal rags besides also guru nanak sahib ji he used these rags belonging to wherever he went for propagating the message. So there are a lot of Dakhni rags we see. There's a Gauri Dakhni, Vidhans Dakhni, Bilawal Dakhni, Ramkali Dakhni. So there's that aspect of the region in the rags too. So today we'll be reciting what we just saw was the composition which is played as a shan in Maj rag. So in the traditional style of Kirtan Chonki, the first you play Shan, which is just using the instruments to create that ambience, that atmosphere for Bani to come in that rag. Rag da sroop khada karke phir Dani recite karni. So that's the purpose of having the Shan, the instruments doing that rag. So that's what we just did. We're going to recite a Shabad, Mera Man Lochai Guru Darshan Thai, Bilap Kare Chatriki Nyai, that's on the in Maj Rag on Ang 96. So Maj Rag, first rag is Siri Rag, which starts on Ang 14th. Like the Maj Rag is, it starts from Ang 94. It is on, it's the second rag in the whole arrangement of rags in Shri Guru Granth Sahib Ji. It's not prevalent in Indian classical music. It's mostly in Gurmat Sangeet. It's a folk tradition rag. It relates to the Maj region of Punjab. And there's other Bani, there's apart from the regular Bani, there's other important Banis in Maj Rag, Shri Guru Arjan Dev Ji is Bara Ma. Also there is, out of the 22 Vars which are there, there is, and out of 22 Vars which are there in Guru Granth Sahib Ji, there are 9 which are associated with the Tunis, which say this is a specific tune you have to sing this war, and Maj has one of those wars. So it's another very important rag in Shri Guru Granth Sahib Ji. So before we start the Shabad in Maj rag, I would want to go over the meanings of what we are going to, what's the message from Guru Sahiban in that. This Shabad says Maj Mahalla Panjma Chaukade. So Chaukade means you'll have 5 padas, 5 stanzas in there. It's in Maj Rag and it's by Mahalla Panjma. So it starts with Mera Man Lochai Gur Darshan Tain Bilap Kare Chatrik Ki Nyai. Guru Arjan Dev Ji Maharaj, he's saying, my mind, he's telling us the state of a devotee, a Gurmukh, who is already on this path, on the path as a seeker. And this is his state, this is what he's saying. And then in a way he's telling us also, in our mind, what is it we should be thinking. He says, Mera Man Lochai Gur Darshan Tain. He says, my mind longs for Gur Darshan, the darshan of Guru, of my Satguru, the blessed vision of my Guru. Bilap Kare Chatrik Ki Nyai. This is Bilap Bilap Karda Pair. It's crying out like Chatrik. Chatrik, it's in English tradition, they also call it songbird. So it's referred to as in Bani a lot of times. So this is a bird, maybe some of you have already heard but not, don't know about it. Just before the dawn, jadon pofutan to pehle, you will hear a lot of very loud
ਦੀ ਸਿੱਧੀ ਆਵਾਜ਼ ਹੁੰਦੀ ਹੈ ਚਾਤਰਿਕ ਦੀ, ਜਦੋਂ ਹੀ ਪੋਹ ਫੁੱਟਦੀ ਹੈ ਚੁੱਪ ਹੋ ਜਾਂਦਾ ਯੂ ਨੋ, ਉਸ ਤੋਂ ਦੋ ਤਿੰਨ ਘੰਟੇ ਪਹਿਲੇ ਲਗਾਤਾਰ ਯੂ ਵਿਲ ਹੀਅਰ ਦਿਸ ਈਵਨ ਇਨ ਐਵਰਗ੍ਰੀਨ ਆਈ ਹੈਵ ਹਰਡ ਇਟ ਮੈਨੀ ਟਾਈਮਸ ਯੂ ਨੋ ਚਾਤਰਿਕ ਇਨ ਦੈਟ ਟਾਵਰ. ਸੋ ਇਟ ਦੇਰ ਇਜ਼ ਅ ਲੋਟ ਆਫ ਰੈਫਰੈਂਸ ਆਫ ਇਟ ਇਨ ਇਨ ਆਰ ਗੁਰਬਾਣੀ. ਸੋ ਇਟ ਮਾਈ ਮਾਈਂਡ ਇਜ਼ ਕ੍ਰਾਈਂਗ ਆਊਟ ਲਾਈਕ ਦੈਟ ਸੌਂਗ ਬਰਡ. ਚੁੱਪ ਨਹੀਂ ਹੁੰਦਾ ਜਦੋਂ ਤੱਕ ਇਟ ਕੈਨੋਟ ਹੈਵ ਦੈਟ ਬੂੰਦ, ਸਵਾਤੀ ਬੂੰਦ ਕਹਿੰਦੇ ਆ, ਦੈਟ ਪਿਓਰ ਦੈਟ ਵਾਟਰ ਥਿੰਗ ਰਾਈਟ. ਸੋ ਤਿੱਖਾ ਨਾ ਉਤਰੇ ਸ਼ਾਂਤ ਨਾ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀਓ. ਤਿੱਖਾ ਨਾ ਉਤਰੇ, ਮੇਰੀ ਤ੍ਰਿਸ਼ਨਾ ਬੁਝਦੀ ਨਹੀਂ, ਮਾਈ ਥਰਸਟ ਇਜ਼ ਨਾਟ ਕੁਐਂਚਡ, ਸ਼ਾਂਤ ਨਾ ਆਵੇ ਐਂਡ ਆਈ ਕੈਨੋਟ ਫਾਈਂਡ ਐਨੀ ਪੀਸ. ਬਿਨ ਦਰਸ਼ਨ ਸੰਤ ਪਿਆਰੇ ਜੀਓ, ਵਿਦਾਊਟ ਦ ਬਲੈਸ ਵਿਜ਼ਨ ਆਫ ਦ ਬਿਲਵਡ ਸੇਂਟ. ਹਉ ਘੋਲੀ ਜੀਓ ਘੋਲ ਘੁਮਾਈ, ਗੁਰ ਦਰਸ਼ਨ ਸੰਤ ਪਿਆਰੇ ਜੀਓ. ਹੀ ਸੇਜ਼ ਹਉ ਘੋਲੀ ਜੀਓ, ਘੋਲੀ ਜੀਓ ਇਜ਼ ਆਈ ਐਮ ਸੈਕਰੀਫਾਈਸ, ਪੂਰਾ ਮੈਂ ਕੁਰਬਾਨ ਬਲਿਹਾਰੀ ਜਾਂਦਾ. ਗੁਰ ਦਰਸ਼ਨ ਕਿਸ ਤੇ ਬਲਿਹਾਰੀ ਜਾਂਦਾ? ਇਟ ਇਜ਼ ਬਲੈਸਡ ਵਰਜ਼ਨ ਆਫ ਦੈਟ ਗੁਰੂ ਆਫ ਦੈਟ ਸੰਤ. Hanji, I hope the voice is clear now. Is that better? Hanji, again, kehne ik kadi na milte ta kaljug hota. He says, even if I don't see you, even if I don't meet you, kadi na milte ta kaljug hota. It's like a kaljug for me, the dark age. Hun kad miliye priye tud bhagwanta, when will I meet you, oh my beloved God? ਤੁਧ ਭਗਵੰਤਾ ਹੁਣ ਕਦ ਮਿਲੀਏ. ਇਟਸ ਦਿਸ ਲੋਟ ਆਫ ਡੀਪ ਮੀਨਿੰਗਸ ਟੂ ਇਟ, ਯੂ ਨੋ. ਇੱਕ ਘੜ ਮਿਲਤੇ, ਇੱਕ ਘੜੀ ਨਾ ਮਿਲਤੀ ਤਾਂ ਕਲਯੁਗ ਹੋਤਾ. ਕਿਨ ਠੀਕ ਦ ਹੋਲ ਆਵਰ ਕਿ ਕਲਯੁਗ ਕਿਵੇਂ ਹੋਇਆ, ਇੱਕ ਘੜੀ ਨਹੀਂ ਮਿਲੇ. ਦੈਟਸ ਅਨਦਰ ਟੋਪਿਕ ਟੂ ਡਿਵੈਲਪ ਇਨ ਟੂ, ਬਟ ਦੇਰ ਇਜ਼ ਲੋਟ ਆਫ ਯਰਨ ਇਨ ਦਿਸ ਸ਼ਬਦ ਟੂ ਮੀਟ ਐਂਡ ਟੂ ਪ੍ਰੀ ਟੂ ਦ ਗੁਰੂ ਟੂ ਸਤਿਗੁਰੂ. ਸਿਸ ਮੋਈ ਰਹਿਣ ਨਾ ਵਿਹਾਵੇ, ਨੀਂਦ ਨਾ ਆਵੇ ਬਿਨ ਦੇਖੇ ਗੁਰ ਦਰਬਾਰੇ ਜੀਓ. ਦਿਸ ਇਜ਼ ਰਹਿਣ ਨਾ ਵਿਹਾਵੇ, ਆਈ ਕੈਨੋਟ ਇੰਡਿਓਰ ਦ ਨਾਈਟ. ਨੀਂਦ ਨਾ ਆਵੇ, ਆਈ ਕੈਨੋਟ ਸਲੀਪ. ਬਿਨ ਦੇਖੇ ਗੁਰ ਦਰਬਾਰੇ ਜੀਓ, ਵਿਦਾਊਟ ਸੀਇੰਗ ਯੂਰ ਕੋਟ, ਵਿਦਾਊਟ ਹੈਵਿੰਗ ਦ ਦਰਸ਼ਨ ਆਫ ਯੂਰ ਕੋਟ. ਐਂਡ ਦੈਨ ਹਉ ਘੋਲੀ ਜੀਓ ਘੋਲ ਘੁਮਾਈ, ਤੇ ਸੱਚੇ ਗੁਰ ਦਰਬਾਰੇ ਜੀਓ. ਦਿਸ ਆਈ ਐਮ ਸੈਕਰੀਫਾਈਜ਼ ਟੂ ਦੈਟ ਗੁਰ ਦਰਬਾਰੇ, ਟੂ ਦੈਟ ਟਰੂ ਕੋਟ. This is one of those shabads. Most of the shabads in Guru Granth Sahib Ji which you hear kirtan in, they have one rahao tuk, and that is the main tuk. In this shabad, you see every pada has a different rahao tuk also. Yes. Then that's the last pada. It says, Paag hua Guru Sant Milaya. It is such a great fortune that I have met the Sant Guru, my Saint Guru. Prabhu Vinasi Karme Paya. I found the immortal God, Prabhu Abhinasi, jida naas nahi hunda, naas na hon wala Prabhu. I have found it within my own self, within my own home. Sev kari pal chasa na vichhda, jan nanak daas tumhare jiyo. He says, now I will serve you forever and I shall never be separated from you, even for an instant. O Nanak, I am your slave, O beloved master. How koli jiyo kol kumai, jan nanak das tumhare jiyo. I am sacrificed, my soul is sacrificed, O Nanak, I am your slave, O God. Kasi pada chhat kita ite, e wala tera mukh suhawa jiyo sahaj tun bani, chir hua dekhe sarang pani. This is very important, I just want to bring it up. Sarang pani word ite, you know, it says, mukh suhawa, your face is so beautiful. You know, your sound, what you say, your bani brings in that brahm gyan, that sahaj thun bani. It's like a sahaj thun which comes to me. Chir hua dekhe sarang pani. So in this shabad, sarang pani is used, sarang is used as again that chatrik bird. It's like that song bird who is looking for that water drop, has never, it's been quite some time, quite a long time. Sarang pani. ਉਸਦੇ ਵੀ ਆਉਂਦਾ ਸਾਰੰਗ ਪਾਣੀ ਆਲਸੋ ਕਮਸ ਫੋਰ ਵਾਹਿਗੁਰੂ ਹਿਮਸੈਲਫ, ਜਿਹੜਾ ਧਰਤੀ ਨੂੰ ਸੰਭਾਲ ਰਿਹਾ ਹੈ. ਦੈਟ ਇਟ ਕਮਸ ਫੋਰ ਦੈਟ ਆਲਸੋ. ਤਨਸੋ ਦੇਸ਼ ਜਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮੁਰਾਰੇ ਜੀਓ. ਹਾਓ ਬਲੈਸਡ ਇਜ਼ ਦੈਟ ਲੈਂਡ, ਓ ਮਾਈ ਸਤਿਗੁਰੂ, ਵੇਅਰ ਯੂ ਆਰ ਰਿਜ਼ਾਈਡਿੰਗ. ਵਿਦ ਦੈਟ ਵਿਲ ਰਿਸਾਈਟ ਦ ਸ਼ਬਦ.

God

Yeah.

सब की मूल नानक सो सुखम सोई अर्थ

चतुर्थ का देवता समी एक दृष्टि

0: ਸਿਆ ਪ੍ਰਵਾਨ ਕੰਨੀ ਫੁੱਲਾਂ ਚ ਕਦ ਕੀਮਾ ਸਾਰਿਆਂ ਦਾ ਕੁਟਾਨ ਫੂਟ ਧੰਨਵਾਦ ਹੈ ਸਾਰੀ ਸੰਗਤ ਦਾ ਸਾਰੇ ਸਟਾਫ ਮੈਂਬਰ ਦਾ ਸਾਡੇ ਉਸਤਾਦ ਜੀ ਪ੍ਰੋਫੈਸਰ ਦਲਬੀਰ ਸਿੰਘ ਜੀ ਦਾ ਜਿਨ੍ਹਾਂ ਨੇ ਇਹ ਸਾਨੂੰ ਮੌਕਾ ਦਿੱਤਾ ਰਾਗ ਦਰਬਾਰ ਦੇ ਵਿੱਚ ਆਉਣ ਦਾ ਸਾਰਿਆਂ ਦਾ ਸਾਂਝੇ ਤੌਰ ਤੇ ਧੰਨਵਾਦ ਹੈ ਸਾਰੇ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਬਹੁਤ ਹੀ ਸੁਰੀਲੇ ਕੀਤਨੇ ਹਨ ਸਾਰੇ ਬੱਚੇ ਤੇ ਬਹੁਤ ਹੀ ਪਿਆਰ ਨਾਲ ਇਹਨਾਂ ਨੇ ਡੋਡੀ ਰਾਗ ਪੂਰੇ ਠਹਿਰਾਉਣ ਨਾਲ ਗਾਇਨ ਕੀਤਾ ਪ੍ਰਯਾਸ ਕਰਦੇ ਹਾਂ ਕਿ ਫਿਰ ਵੀ ਜਦੋਂ ਵੀ